ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਕੰਧ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨਹੀਂ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਤ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬਹਿਬੂਤ ਹੈ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ, ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ। ਲੇਕਿਨ ਸਤਿਗੁਰੂ ਕਹਿੰਦੇ ਨੇ, ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮੇ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਖੰਡ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ ਪਰ ਦੇ

ਉਹ ਇਸ ਦੇ ਐਬ ਔਰ ਦੁੱਖ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ ਦਾ।

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਦ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ, ਨਿਕਟਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਓ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਓ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਜੀ ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ ਨਾਂ ਲੈਂਦਾ ਰਹਾ। ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਲਜ਼ਤ ਅਜ ਸ਼ੌਕ ਹਾਸੋ ਦੋਤ ਦੇ, ਤਾਂ ਵੀ ਆਦਤ ਵੀ ਗੁਜ਼ਰ ਦਰੋ ਲੋ ਸ਼ਖਮ ਦੇ ਰਹਾਈ ਬੰਦਾਰਾ ਅਜ ਕਹਿ ਦੇ ਗਮ, ਦੇ ਰਹਾਈ ਬੰਦਾਰਾ ਅਜ ਕਹਿ ਦੇ ਗਮ। ਮੈਂ ਸ਼੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ। ਕਹਿੰਦੇ ਨੇ, ਦੁਨੀਆਂ ਵਿੱਚ, ਸੰਸਾਰ ਵਿੱਚ, ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾਂ ਨਸ਼ਬੋ ਨਮਾਮੇ ਕਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਕਾਹਦ, ਹਰ ਕਸ ਬਰਾਏ ਫੇਸ਼ ਚੀਜ਼ ਖਾਹਦ, ਗੋਇਆ ਜ਼ਖੁਦਾ ਯਾਦ।

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲੱਜ ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ ਦਾ ਬਚਨ ਇਸ ਤਰ੍ਹਾਂ ਹੈ।

ਅਤੇ ਉੱਤੇ ਰੇਤ ਪੈ ਰਹੀ ਗਰਮ ਗਰਮ ਰੇਤ ਸੜੀ ਹੋਈ ਰੇਤ। ਇਹ ਨਾ ਕਹੋ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਰਾਮਾਤ ਵਿਖਾ ਕੇ ਤੱਤੀ ਤਵੀ ਨੂੰ ਠੰਡਾ ਕਰ ਦਿੱਤਾ ਸੀ। ਨਾ ਨਾ ਨਾ ਨਾ, ਕਰਾਮਾਤ ਨਹੀਂ ਵਿਖਾਈ, ਕਰਾਮਾਤ ਵਿਖਾਉਂਦੇ ਤੇ ਧਰਤੀ ਪੁੱਠੀ ਕਰ ਦਿੰਦੇ। ਜੇ ਕਰਾਮਾਤ ਗੁਰੂ ਵਿਖਾਉਂਦਾ ਤੇ ਲਾਹੌਰ ਤੇ ਦਿੱਲੀ ਨੂੰ ਇੱਟ ਨਾਲ ਇੱਟ ਖੜਕਾ ਦਿੰਦੇ, ਤਾਲੀ ਨਾਲ ਤਾਲੀ ਵਜਾ ਦਿੰਦੇ, ਮੁਗਲ ਸਲਤਨਤ ਦੀਆਂ ਪੁੱਠੀਆਂ ਕਰ ਦਿੰਦੇ। ਗੁਰੂ ਨੇ ਕਰਾਮਾਤ ਨਹੀਂ ਵਿਖਾਈ, ਗੁਰੂ ਨੇ ਤੇ ਸਿੱਖਾਂ ਨੂੰ ਜਾਤ ਸਿਖਾਉਣੀ। ਬਈ ਤੇਰੇ ਤੇ ਮੁਸ਼ਕਿਲਾਂ ਵੀ ਆ ਜਾਣ, ਤੇਰੇ ਤੇ ਔਕੜਾਂ ਵੀ ਆ ਜਾਣ, ਤੇਰੇ ਤੇ ਭੀੜਾਂ ਵੀ ਆ ਜਾਵੇ, ਤੇਰੇ ਤੇ ਤੂਫਾਨ ਵੀ ਆ ਜਾਣ, ਤੇਰੇ ਤੇ ਆਕਾਸ਼ ਵੀ ਟੁੱਟ ਪਵੇ, ਪਰ ਤੂੰ ਰਵੇਂ ਪਾਠੇ ਵਿੱਚ, ਤੂੰ ਰਵੇਂ ਸ਼ੁਕਰਾਨੇ ਵਿੱਚ, ਤੂੰ ਰਵੇਂ ਪ੍ਰਭੂ ਦੇ ਹੁਕਮ ਵਿੱਚ। ਬੜਾ ਮੁਸ਼ਕਿਲ ਹੈ, ਬੜਾ ਕਠਿਨ ਹੈ। ਜੇ ਆ ਜਾਵੇ ਭਾਣਾ ਤੇ ਭਾਣਾ ਮੰਨਣਾ ਬੜਾ ਕਠਿਨ ਹੈ। ਤਿੰਨ ਦਿਨ ਤੱਤੀ ਤਵੀ ਚ ਬੈਠੇ ਮੇਰੇ ਪਾਤਸ਼ਾਹ, ਦੇਗ ਵਿੱਚ ਵੀ ਉਬਾਲਿਆ, ਦੇਗ ਵਿੱਚ ਆਲੂ ਵਾਂਗ ਨੂੰ ਉਬਾਲ ਦਿੱਤਾ। ਇੰਨੇ ਭਿਆਨਕ ਕਸ਼ਟ ਕਾਹਦੇ ਲਈ ਦਿੱਤੇ ਪਤਾ ਕਿਉਂ? ਜਹਾਂਗੀਰ ਨੇ ਕਹਿ ਦਿੱਤਾ ਸੀ ਜਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ, ਮੁਹੰਮਦ ਸਾਹਿਬ ਦੀ ਤਾਰੀਫ, ਜਾਂ ਤੁਸੀਂ ਮੁਸਲਮਾਨ ਮੱਤ ਵਿੱਚ ਆ ਜਾਓ। ਗੁਰੂ ਅਰਜਨ ਪਾਤਸ਼ਾਹ ਨੇ ਜ਼ਬਾਨ ਸਾਂਝੀ ਨਹੀਂ ਕੀਤੀ, ਜ਼ਬਾਨ ਚੋਂ ਲਫ਼ਜ਼ ਹੀ ਕੋਈ ਨਹੀਂ ਕੱਢਿਆ, ਸਵਾਲ ਜਵਾਬ ਤੇ ਕੀਤਾ ਹੀ ਨਹੀਂ, ਕੋਈ ਸਵਾਲ ਜਵਾਬ ਨਹੀਂ ਕੀਤਾ। ਗੁਰੂ ਅਰਜਨ ਪਾਤਸ਼ਾਹ ਨੇ ਆਖਣਾ, ਜ਼ਾਲਮ ਜੋ ਤੂੰ ਕਰਨਾ ਕਰ ਲੈ, ਜੋ ਮੇਰਾ ਪ੍ਰਭੂ ਕਰਨਾ ਉਹਨੇ ਮੇਰੇ ਪ੍ਰਭੂ ਨੇ ਕਰਨਾ। ਜ਼ਾਲਮ ਹਾਰ ਗਏ। ਜਲਾਦਾਂ ਨੇ ਆਖਿਆ, ਅਰਜਨ ਨੂੰ ਐਸੀ ਬਿਖੜੀ ਸਜ਼ਾ ਦਿਓ, ਅਰਜਨ ਨੂੰ ਐਸੀ ਭਿਆਨਕ ਸਜ਼ਾ ਦਿਓ ਕਿ ਮੌਤ ਵੀ ਕੰਬ ਉੱਠੇ, ਦੁਨੀਆ ਵੀ ਥਰ ਥਰ ਕੰਬ ਜਾਵੇ, ਸੁਣਨ ਵਾਲੇ ਵੀ ਦੰਗ ਰਹਿ ਜਾਣ, ਸੁਣਨ ਵਾਲੇ ਵੀ ਚੱਕਰਤ ਰਹਿ ਜਾਣ। ਐਸੀ ਭਿਆਨਕ ਸਜ਼ਾ ਅੱਜ ਤੱਕ ਨਹੀਂ ਸੀ ਕਿਸੇ ਦਿੱਤੀ। ਇਹ ਦੋ ਸਜ਼ਾਵਾਂ ਦਿੱਤੀਆਂ, ਤੱਤੀ ਤਵੀ ਤੇ ਬਿਠਾਇਆ ਅਤੇ ਦੇਗ ਵਿੱਚ ਉਬਾਲਿਆ। ਜਲਾਦਾਂ ਨੇ ਆਖਿਆ, ਬਈ ਹੋਰ ਕੋਈ ਐਸੀ ਸਜ਼ਾ ਹੈ ਜਿਹਦੇ ਨਾਲ ਅਰਜਨ ਦੇ ਬੰਦ ਬੰਦ ਵਿੱਚ ਚੀਸਾਂ ਪੈਣ, ਅਰਜਨ ਨੂੰ ਤਕਲੀਫ ਹੋਵੇ, ਅਰਜਨ ਦੁੱਖ ਮਹਿਸੂਸ ਕਰੇ, ਆਪਣੀ ਈਨ ਮੰਨ ਜਾਵੇ ਜਾਂ ਮੁਸਲਮਾਨ ਬਣ ਜਾਵੇ? ਤੇ ਗੁਰੂ ਅਰਜਨ ਪਾਤਸ਼ਾਹ ਨੇ ਕੁਝ ਨਹੀਂ ਮੰਨਿਆ। ਉਹ ਵਾਹਿਗੁਰੂ ਦੇ ਭਾਣੇ ਵਿੱਚ, ਉਹ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ, ਉਹ ਵਾਹਿਗੁਰੂ ਦੇ ਹੁਕਮ ਵਿੱਚ। ਵੇਖਿਓ ਭਾਣਾ ਮੰਨਣਾ ਕਿਵੇਂ ਪੈਂਦਾ ਹੈ। ਹੁਣ ਜਲਾਦਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ, ਹੋਰ ਕੋਈ ਸਜ਼ਾ ਹੈ? ਜਲਾਦ ਆਖਣਗੇ ਹੈ। ਇਹ ਨਾ ਆਖਿਓ ਕਿ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਮੈਂ ਨਹਾਉਣਾ ਚਾਹੁੰਦਾ, ਮੈਨੂੰ ਇਸ਼ਨਾਨ ਕਰਾਓ। ਉਹ ਗੁਰੂ ਨਹੀਂ ਕਹਿ ਸਕਦੇ ਇਸ਼ਨਾਨ ਕਰਾਉਣ ਵਾਸਤੇ, ਜਿਹੜੇ ਸਾਰੀ ਰਾਤ ਦੇਗ ਵਿੱਚ ਇਸ਼ਨਾਨ ਕਰਦੇ ਪਏ, ਸਾਰੀ ਰਾਤ ਦੇਗ ਵਿੱਚ ਉਬਲਦੇ ਰਹੇ, ਇਸ਼ਨਾਨ ਹੀ ਤਾਂ ਹੋ ਰਿਹਾ, ਹੋਰ ਕੀ ਹੋ ਰਿਹਾ? ਗੁਰੂ ਨੇ ਨਹੀਂ ਆਖਿਆ। ਜੇ ਕਹੀਏ ਗੁਰੂ ਨੇ ਆਖਿਆ ਇਸ਼ਨਾਨ ਕਰਨ ਵਾਸਤੇ, ਫਿਰ ਗਲਤ ਗੱਲ ਹੈ। ਕਿਉਂ? ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਹਿਸਟੋਰੀਅਨ, ਉਹਨਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਆਖਿਆ, ਇਹ ਜਲਾਦਾਂ ਨੇ ਮਸ਼ਵਰਾ ਕੀਤਾ ਕਿ ਅਰਜਨ ਨੂੰ ਗਰਮ ਗਰਮ ਉਬਲਦੀ ਦੇਗ ਚੋਂ ਕੱਢ ਕੇ ਠੰਡੇ ਪਾਣੀ ਵਿੱਚ, ਰਾਵੀ ਦੇ ਪਾਣੀ ਚ ਪਾਓ, ਅਰਜਨ ਨੂੰ ਤਕਲੀਫ ਹੋਏਗੀ, ਅਰਜਨ ਦੁੱਖ ਮੰਨੇਗਾ, ਅਰਜਨ ਈਨ ਮੰਨੇਗਾ, ਅਰਜਨ ਮੌਤ ਤੋਂ ਘਬਰਾ ਜਾਏਗਾ, ਠਰ ਜਾਏਗਾ, ਡਰ ਜਾਏਗਾ। ਇੱਕ ਵਾਰੀ ਬੋਲੋ ਸਤਨਾਮ, ਸਾਰੇ ਆਖੋ ਸਤਨਾਮ। ਗੁਰੂ ਅਰਜਨ ਪਾਤਸ਼ਾਹ ਨੂੰ ਸਿਪਾਹੀਆਂ ਨੇ ਪਕੜ ਕੇ ਇਹ ਸਜ਼ਾ ਦੇਣ ਵਾਸਤੇ ਰਾਵੀ ਦੇ ਕੰਢੇ ਤੇ ਲੈ ਗਏ। ਪੰਜ ਸਿੱਖ ਕਰਨੀ ਵਾਲੇ ਨਾਲ, ਸਿੱਖ ਕਰਨੀ ਵਾਲੇ ਜੇ ਸਿੱਖ ਸ਼ਕਤੀ ਵਾਲੇ ਨਾਲ ਹਨ, ਪਰ ਗੁਰੂ ਦੇ ਹੁਕਮ ਵਿੱਚ ਹਨ। ਭਾਈ ਜੇਠੇ ਨੇ ਕਿਹਾ ਸੀ, ਇਹ ਗੁਰੂ ਅਰਜਨ ਪਾਤਸ਼ਾਹ ਮੈਨੂੰ ਹੁਕਮ ਕਰੋ, ਮੈਂ ਕੁਝ ਕਰਕੇ ਵਿਖਾਵਾਂ, ਮੇਰੇ ਕੋਲ ਬੜੀ ਤਾਕਤ ਹੈ। ਲਈ ਕਿੱਥੋਂ ਹੀ? ਤੁਹਾਡੇ ਕਦਮਾਂ ਚੋਂ, ਤੁਹਾਡੇ ਚਰਨਾਂ ਚੋਂ। ਆਖਣਗੇ ਫਿਰ ਭਾਣੇ ਚ ਰਹਿ, ਫਿਰ ਸ਼ੁਕਰਾਨੇ ਚ ਰਹਿ, ਫਿਰ ਉਹਦੇ ਹੁਕਮ ਚ ਰਹਿ। ਇਹ ਪੰਜ ਸਿੱਖ, ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ, ਭਾਈ ਬਿੰਦੀਆ, ਭਾਈ ਮੋਖਾ, ਇਹ ਸਿੱਖ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਗਏ ਰਾਵੀ ਦੇ ਕੰਢੇ ਤੇ। ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਅਰਜਨ ਪਾਤਸ਼ਾਹ ਨੇ ਟੁੱਬੀ ਮਾਰੀ ਤੇ ਮੁੜ ਕੇ ਵਾਪਸ ਹੀ ਨਹੀਂ ਆਏ। ਗਲਤ ਗੱਲ ਹੈ। ਨਾ ਨਾ ਨਾ ਨਾ, ਇਹ ਸਾਡੇ ਗੁਰੂ ਤੇ ਇਹ ਗੱਲ ਨਹੀਂ ਬਣਦੀ ਕਿ ਗੁਰੂ ਟੁੱਬੀ ਮਾਰ ਕੇ ਮੁੜ ਕੇ ਵਾਪਸ ਨਾ। ਪੜ੍ਹੋ ਇਤਿਹਾਸ, ਪੜ੍ਹੋ। ਗੁਰੂ ਅਰਜਨ ਪਾਤਸ਼ਾਹ ਨੂੰ ਦੋਹਾਂ ਬੰਦਿਆਂ ਨੇ ਪਕੜ ਕੇ ਸਿਪਾਹੀਆਂ ਨੇ ਠੰਡੇ ਪਾਣੀ ਚ ਡੋਬਾ ਲਵਾਇਆ, ਤਕਲੀਫ ਦੇਣ ਵਾਸਤੇ, ਸਜ਼ਾ ਦੇਣ ਵਾਸਤੇ, ਤਕਲੀਫ ਦੇਣ ਵਾਸਤੇ ਗੁਰੂ ਅਰਜਨ ਪਾਤਸ਼ਾਹ ਨੂੰ ਠੰਡੇ ਪਾਣੀ ਚ ਡੋਬਾ ਲਵਾ ਕੇ ਤੇ ਬਾਹਰ ਕੱਢਿਆ। ਸਰੀਰ ਉਬਲਿਆ ਹੋਇਆ ਸਾਰੀ ਰਾਤ, ਕੋਈ ਚੀਜ਼ ਉਬਲੀ ਹੋਵੇ ਨਾ, ਜਦੋਂ ਉਹਨੂੰ ਠੰਡੇ ਪਾਣੀ ਚ ਪਾਓਗੇ ਉਹ ਫਟ ਜਾਏਗੀ। ਤੁਸੀਂ ਵੇਖਦੇ ਹੀ ਹੋ ਘਰਾਂ ਵਿੱਚ
ਆ ਮੇਰੀਆਂ ਭੈਣਾਂ ਮਾਵਾਂ ਜਾਣਦੀਆਂ, ਉਬਲੀ ਹੋਈ ਚੀਜ਼ ਨੂੰ ਠੰਡੇ ਪਾਣੀ ਪਾਓਗੇ ਤੇ ਫਟ ਜਾਏਗੀ। ਗੁਰੂ ਅਰਜਨ ਪਾਤਸ਼ਾਹ ਦਾ ਸਰੀਰ ਆਲੂ ਵਾਂਗੂ ਉਬਲਿਆ ਸੀ, ਜਦੋਂ ਠੰਡੇ ਰਾਵੀ ਦੇ ਪਾਣੀ ਚ ਪਾਇਆ ਬੰਦ ਬੰਦ ਅਲੈਦਾ ਹੋ ਗਿਆ, ਹੱਡੀਆਂ ਨਾਲੋਂ ਮਾਸ ਅਲੈਦਾ ਹੋ ਗਿਆ, ਹੱਡੀਆਂ ਨੇ ਮਾਸ ਛੱਡ ਦਿੱਤਾ, ਨੰਗੀਆਂ ਹੋ ਗਈਆਂ ਹੱਡੀਆਂ। ਗੁਰੂ ਅਰਜਨ ਪਾਤਸ਼ਾਹ ਅਡੋਲ ਪ੍ਰਭੂ ਦੇ ਹੁਕਮ ਵਿੱਚ ਭਾਣੇ ਵਿੱਚ ਮੌਤ ਦਾ ਸਬਕ ਸਿਖਾ ਰਹੇ ਨੇ। ਸਿਖਾ ਮੌਤ ਨਾਲ ਇਵੇਂ ਗੱਲ ਕਰੀਦਾ, ਸਿਖਾ ਮੌਤ ਨੂੰ ਇਵੇਂ ਮੰਗਾਰੀਦਾ, ਸਿਖਾ ਮੌਤ ਨੂੰ ਇਵੇਂ ਵਿਆਹੀਦਾ। ਇਹ ਕੌਤਕ ਪੰਜ ਸਿੱਖ ਤੱਕ ਰਹੇ ਨੇ, ਸਿਪਾਹੀ ਵੀ ਤੱਕ ਰਹੇ ਨੇ, ਅਰਦਲੀ ਵੀ ਤੱਕ ਰਹੇ ਨੇ। ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਇਹ ਕੀ ਭਾਣਾ ਵਰਤਾ ਰਹੇ ਹੋ, ਹੁਣ ਨੀ ਦੇਖਿਆ ਜਾਂਦਾ, ਇਹ ਕੌਤਕ ਨੀ ਦੇਖਿਆ ਜਾਂਦਾ, ਇਹ ਅਚਰਜ ਬਾਤ ਹੋ ਗਈ ਹੈ। ਆਖਣਗੇ ਫਿਕਰ ਨਾ ਕਰੋ, ਭਾਣੇ ਚ ਰਹੋ। ਤੇ ਭਾਈ ਜੇਠੇ ਨੇ ਹੱਥ ਜੋੜ ਲਏ, ਜੇਠਾ ਆਖਣਗਾ, ਬਾਬਾ ਜੀ ਇਹ ਗੁਰੂ ਅਰਜਨ ਪਾਤਸ਼ਾਹ ਇਉਂ ਜਾਪਦਾ ਕਿ ਤੁਹਾਡਾ ਅੰਤਮ ਸਮਾਂ ਹੈ, ਇਉਂ ਜਾਪਦਾ ਕਿ ਤੁਸੀਂ ਸਰੀਰ ਛੱਡਣ ਲੱਗੇ ਹੋ, ਕੁਝ ਆਖਰੀ ਮੰਗ ਹੈ, ਕੋਈ ਆਖਰੀ ਖੁਆਇਸ਼ ਹੈ, ਮੈਂ ਜੇਠਾ ਪੂਰੀ ਕਰਾਂਗਾ। ਗੁਰੂ ਅਰਜਨ ਪਾਤਸ਼ਾਹ ਆਖਣਗੇ, ਜੇਠਿਆ ਮੇਰੀ ਆਖਰੀ ਮੰਗ ਪੂਰੀ ਕਰੇਗਾ? ਆਖਣਗਾ, ਬਾਬਾ ਜੀ ਹੁਕਮ ਕਰੋ। ਬਾਬਾ ਜੀ ਤੁਹਾਡੇ ਹੁਕਮ ਦੀ ਤਮੀਲ। ਆਖਣਗੇ, ਜੇਠਿਆ ਮੈਂ ਤਿੰਨ ਦਿਨ ਤੱਤੀ ਤਵੀ ਤੇ ਦੇਗ ਤੇ ਉਬਲਦਾ ਰਿਹਾ, ਸਰਦਾ ਰਿਹਾ, ਰੇਤ ਪੈਂਦੀ ਰਹੀ ਹੈ, ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਕੋਈ ਐਸੀ ਗੱਲ ਨਹੀਂ, ਮੈਂ ਵਾਹਿਗੁਰੂ ਦੇ ਭਾਣੇ ਵਿੱਚ ਹਾਂ, ਮੈਂ ਵਾਹਿਗੁਰੂ ਦੇ ਸ਼ੁਕਰਾਨੇ ਚ ਹਾਂ। ਜੇਠਿਆ ਅੱਜ ਤਿੰਨ ਦਿਨ ਤੋਂ ਮੈਨੂੰ ਕੀਰਤਨ ਨਹੀਂ ਮਿਲਿਆ। ਆ ਵੇਖੋ ਗੁਰੂ ਅਰਜਨ ਪਾਤਸ਼ਾਹ ਦੀ ਮੰਗ। ਜੇਠਿਆ ਕੀਰਤਨ ਸੁਣਾ ਸਕਦਾ? ਜੇਠਿਆ ਕੀਰਤਨ ਪੇਟ ਕਰ ਸਕਦੇ ਹੋ ਅੰਤਮ ਵੇਲੇ ਅਰਜਨ ਨੂੰ? ਅਰਜਨ ਕੀਰਤਨ ਦਾ ਮਾਲਕ, ਅਰਜਨ ਕੀਰਤਨ ਦਾ ਧਨੀ, ਅਰਜਨ ਕੀਰਤਨ ਬਖਸ਼ਣ ਵਾਲੇ, ਅਰਜਨ ਸਾਨੂੰ ਕੀਰਤਨ ਦੀ ਦਾਤ ਵੰਡਣ ਵਾਲੇ, ਆਪ ਕੀਰਤਨ ਦੀ ਮੰਗ ਕਰ ਰਹੇ ਨੇ। ਬਾਬਾ ਜੀ ਅਰਜਨ ਦਾ ਕੀਰਤਨ ਨਾਲ ਕਿੰਨਾ ਪਿਆਰ ਹੈ, ਕੀਰਤਨ ਬਖਸ਼ ਸਕਦੇ ਹੋ? ਜੇਠੇ ਵਿੱਚੋਂ ਪੰਜਾਂ ਸਿੱਖਾਂ ਨੇ ਆਖਿਆ, ਬਾਬਾ ਜੀ ਅਸੀਂ ਪੰਜੇ ਕੀਰਤਨ ਨਹੀਂ ਕਰ ਸਕਦੇ, ਹੁਕਮ ਕਰੋ ਤੇ ਕੀਰਤਨੀ ਲੱਭ ਲਿਆਂਦੇ ਹਾਂ। ਜੇਠਾ ਉਸੇ ਵੇਲੇ ਦੌੜ ਗਿਆ, ਭੱਜ ਗਿਆ ਕੀਰਤਨੀ ਲੈਣ ਵਾਸਤੇ। ਲਾਹੌਰ ਦੇ ਬਾਜ਼ਾਰਾਂ ਵਿੱਚ ਲੱਭਦਾ ਫਿਰਦਾ ਕੋਈ ਕੀਰਤਨੀ ਮਿਲ ਜਾਏ। ਇਧਰ ਬਾਲੂ ਰਬਾਬੀ ਦੋ ਧਾਰੇ ਨਾਲ ਕੀਰਤਨ ਕਰਦਾ, ਦੋ ਧਾਰੇ ਨਾਲ, ਦੋ ਤਾਰਾਂ ਹੁੰਦੀਆਂ ਨੇ ਉਹਨਾਂ ਨਾਲ ਕੀਰਤਨ ਕਰਦਾ। ਇਹਨੇ ਸੁਣਿਆ ਕਿ ਗੁਰੂ ਅਰਜਨ ਲਾਹੌਰ ਵਿੱਚ ਆਏ ਹੋਏ ਨੇ, ਸੁਣਿਆ ਜਿਹੜਾ ਉਹ ਕੀਰਤਨ ਸੁਣ ਲੈਣ ਉਹਦੇ ਤੇ ਤਰੁੱਟ ਪੈਂਦੇ ਨੇ, ਸੁਣਿਆ ਜਿਹਦਾ ਕੀਰਤਨ ਉਹ ਸੁਣ ਲੈਣ ਉਹਦੇ ਤੇ ਨਿਹਾਲ ਹੋ ਜਾਂਦੇ ਨੇ, ਬਖਸ਼ਾਂ ਹੀ ਕਰ ਦਿੰਦੇ ਨੇ, ਦੌਲਤ ਨਾਲ ਭੰਡਾਰ ਹੀ ਭਰ ਦਿੰਦੇ ਨੇ। ਗੁਰੂ ਅਰਜਨ ਪਾਤਸ਼ਾਹ ਕੀਰਤਨ ਦਾ ਬੜਾ ਸਤਿਕਾਰ ਕਰਦੇ ਨੇ। ਇਹ ਬਾਲੂ ਰਬਾਬੀ ਗੁਰੂ ਅਰਜਨ ਨੂੰ ਲੱਭਦਾ ਪਿਆ। ਭਾਈ ਜੇਠਾ ਆਖਣਗਾ, ਭਾਈ ਬਾਲੂ ਰਬਾਬੀ ਕਿੱਥੇ ਚੱਲਿਆ, ਕਿਹਨੂੰ ਲੱਭਣਾ ਪਿਆ? ਆਖਿਆ ਇੱਥੇ ਗੁਰੂ ਅਰਜਨ ਪਾਤਸ਼ਾਹ ਆਏ, ਮੈਂ ਉਹਨਾਂ ਨੂੰ ਢੂੰਡਦਾ ਪਿਆ, ਮੈਂ ਉਹਨਾਂ ਨੂੰ ਲੱਭਦਾ ਪਿਆ। ਆਖਣਗੇ ਉਹਨਾਂ ਨੂੰ ਲੱਭਣਾ, ਉਹਨਾਂ ਨੂੰ ਦਰਸ਼ਨ ਕਰਨਾ ਚਾਹੁੰਦੇ, ਆ ਤੈਨੂੰ ਲੈ ਚੱਲਾਂ ਗੁਰੂ ਅਰਜਨ ਪਾਤਸ਼ਾਹ ਕੋਲ। ਇੱਕ ਵਾਰ ਬੋਲੋ, ਬਾਲੂ ਰਬਾਬੀ ਨੂੰ ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਰਬਾਬੀ ਵਾਸਤੇ ਹੀ ਸਵਾਸ ਰੋਕੇ ਹੋਏ ਸਨ? ਕੀ ਪਤਾ ਗੁਰੂ ਅਰਜਨ ਪਾਤਸ਼ਾਹ ਨੇ ਬਾਲੂ ਨੂੰ ਦਰਸ਼ਨ ਦੇਣ ਵਾਸਤੇ ਹੀ ਸਮਾਂ ਰੱਖਿਆ ਹੋਇਆ ਸੀ? ਇਹ ਤਾਂ ਗੁਰੂ ਦੀ ਗੁਰੂ ਜਾਣੇ, ਇਹ ਤੇ ਬਾਲਕ ਹੈ, ਉਹ ਕਰਨ ਕਾਰਨ ਹੈ, ਉਹ ਸਮਰੱਥ ਹੈ, ਉਹ ਆਪ ਪਰਮੇਸ਼ਰ ਹੈ, ਉਹ ਵਾਹਿਗੁਰੂ ਦੀ ਜੋਤ ਹੈ। ਬਾਲੂ ਰਬਾਬੀ ਭਾਈ ਜੇਠੇ ਦੇ ਨਾਲ ਪਹੁੰਚ ਗਿਆ ਰਾਵੀ ਦੇ ਕੰਢੇ ਤੇ। ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਬਾਲੂ ਰਬਾਬੀ ਨੇ ਤੱਕਿਆ ਤੇ ਚੀਖਾਂ ਨਿਕਲ ਗਈਆਂ, ਢਾਈ ਮਾਰ ਕੇ ਰੋ ਪਿਆ। ਤੇ ਗੁਰੂ ਅਰਜਨ ਪਾਤਸ਼ਾਹ ਆਖਣਗੇ, ਬਾਲੂ ਰਬਾਬੀ ਇਹ ਰੋਣ ਦਾ ਵੇਲਾ ਨਹੀਂ, ਰੋਣਾ ਨਹੀਂ, ਮੇਰਾ ਸਿੱਖ ਨਹੀਂ ਰੋਂਦਾ। ਜਿਹੜਾ ਗੁਰੂ ਨਾਨਕ ਦੇ ਦਰ ਦਾ ਆਸ਼ਕ ਹੈ, ਜਿਹੜਾ ਗੁਰੂ ਨਾਨਕ ਤੇ ਯਕੀਨ ਰੱਖਦਾ ਉਹ ਨਹੀਂ ਰੋਂਦਾ, ਮੌਤ ਤੋਂ ਨਹੀਂ ਰੋਣਾ। ਆਖਣਗਾ, ਮਹਾਰਾਜ ਹੁਕਮ ਕਰੋ। ਆਖਣਗੇ, ਭਾਈ ਬਾਲੂ ਰਬਾਬੀ ਮੈਨੂੰ ਕੀਰਤਨ ਭੇਟ ਕਰੋ, ਮੈਨੂੰ ਕੀਰਤਨ ਸਰਵਾਉ, ਮੈਂ ਕੀਰਤਨ ਮੰਗਣਾ ਵਾ, ਮੈਨੂੰ ਕੀਰਤਨ ਦੀ ਲੋੜ ਹੈ, ਮੈਨੂੰ ਕੀਰਤਨ ਦੀ ਖੁਰਾਕ ਦਿਓ। ਮੈਂ ਸਾਰੀ ਜ਼ਿੰਦਗੀ ਕੀਰਤਨ ਨਾਲ ਪਿਆਰ ਕੀਤਾ, ਅੰਤਮ ਵੇਲੇ ਵੀ ਮੈਨੂੰ ਕੀਰਤਨ ਦਿਓ। ਭਾਈ ਬਾਲੂ ਰਬਾਬੀ ਬਹਿ ਗਿਆ, ਪੰਜੇ ਸਿੱਖ ਬਹਿ ਗਏ, ਗੁਰੂ ਅਰਜਨ ਪਾਤਸ਼ਾਹ ਬੈਠੇ, ਸਰੀਰ ਵਿਆਕੁਲ ਸਰੀਰ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਕਸ਼ਟ ਨਹੀਂ ਗੁਰੂ ਅਰਜਨ ਪਾਤਸ਼ਾਹ ਨੂੰ। ਵਾਹਿਗੁਰੂ ਦੇ ਭਾਣੇ ਵਿੱਚ ਸ਼ੁਕਰਾਨੇ ਵਿੱਚ ਬੈਠੇ, ਉਹੋ ਹੀ ਨੇਤਰ, ਉਹੋ ਹੀ ਜਲਵਾ ਜਿਹੜਾ ਦਰਬਾਰ ਸਾਹਿਬ ਹਰਿਮੰਦਰ ਸੀ, ਉਹੋ ਹੀ ਜਲਵਾ ਹੁਣ ਹੈ। ਚਿਹਰੇ 'ਚ ਕੋਈ ਫਰਕ ਨਹੀਂ, ਚਿਹਰੇ ਦੀ ਰੋਣੀ 'ਚ ਕੋਈ ਫਰਕ ਨਹੀਂ। ਉੱਥੇ ਭਾਈ ਬਾਲੂ ਰਬਾਬੀ ਨੇ ਜਿਹੜਾ ਸ਼ਬਦ ਪੜਿਆ ਉਹ ਇਹ ਸ਼ਬਦ ਸੀ।

0: ਸ਼ਬਦ ਭੇਟ ਕੀਤਾ ਭਾਈ ਬਾਲੂ ਰਬਾਬੀ ਨੇ, ਪੰਜੇ ਸਿੱਖ ਸ਼ਬਦ ਨਾਲ ਜੁੜ ਗਏ, ਗੁਰੂ ਅਰਜਨ ਪਾਤਸ਼ਾਹ ਵੀ ਸ਼ਬਦ ਨਾਲ ਜੁੜ ਗਏ, ਸ਼ਬਦ ਦਾ ਭੋਗ ਪਿਆ, ਪੰਜਾਂ ਸਿੱਖਾਂ ਨੇ ਮੱਥਾ ਟੇਕਿਆ, ਭਾਈ ਬਾਲੂ ਰਬਾਬੀ ਨੇ ਮੱਥਾ ਟੇਕਿਆ, ਗੁਰੂ ਅਰਜਨ ਪਾਤਸ਼ਾਹ ਨੇ ਵੀ ਮੱਥਾ ਟੇਕਿਆ। ਪਹਿਲੇ ਸਿੱਖ ਜਿਹੜੇ ਸਨ ਨਾ, ਜਦ ਸ਼ਬਦ ਦੀ ਆਖਰੀ ਪੰਕਤੀ ਆਵੇ ਨਾ ਜਿੱਥੇ ਨਾਨਕ ਹੈ, ਸਾਰੇ ਮੱਥਾ ਟੇਕ ਦਿੰਦੇ ਸਨ। ਜਿਵੇਂ ਤੁਸੀਂ ਵਾਕ ਨੂੰ ਮੱਥਾ ਟੇਕਦੇ ਹੋ, ਇਵੇਂ ਕੀਰਤਨ ਦੀ ਆਖਰੀ ਪੰਕਤੀ ਨੂੰ ਵੀ ਮੱਥਾ ਟੇਕਦੇ ਸਨ। ਸਾਰਿਆਂ ਨੇ ਤੇ ਸਿਰ ਚੁੱਕ ਲਏ, ਗੁਰੂ ਅਰਜਨ ਨੇ ਸਿਰ ਨਹੀਂ ਚੁੱਕਿਆ। ਭਾਈ ਜੇਠਾ ਭੱਜ ਕੇ ਅੱਗੇ ਹੋਇਆ, ਭਾਈ ਜੇਠੇ ਨੇ ਗੁਰੂ ਅਰਜਨ ਪਾਤਸ਼ਾਹ ਦਾ ਜਦੋਂ ਸਿਰ ਚੁੱਕਿਆ ਤੇ ਪੰਛੀ ਉੱਡ ਚੁੱਕਾ ਸੀ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਕਹਿ ਗਏ ਸਨ ਭਾਈ ਜੇਠਿਆ, ਮੇਰੇ ਸਿਰ ਸਰੀਰ ਦਾ ਸੰਸਕਾਰ ਨਾ ਕਰਿਓ, ਇਹ ਤਾਂ ਜਲ ਚੁੱਕਾ ਹੈ, ਇਹ 3 ਦਿਨ ਤੋਂ ਜਲਦਾ ਪਿਆ, ਇਹ 3 ਦਿਨ ਤੋਂ ਸੜ ਰਿਹਾ, ਮੇਰੇ ਸਰੀਰ ਨੂੰ ਰਾਵੀ ਦੀ ਭੇਟ ਕਰ ਦੇਣਾ, ਇਹਨੂੰ ਸੰਸਕਾਰ ਨਹੀਂ ਕਰਨਾ। ਇਹ ਗੁਰੂ ਅਰਜਨ ਪਾਤਸ਼ਾਹ ਦਾ ਹੁਕਮ ਸੀ, ਇਹ ਉਹਨਾਂ ਦੀ ਆਗਿਆ ਸੀ। ਇਹ ਪੰਜਾਂ ਸਿੱਖਾਂ ਨੇ ਗੁਰੂ ਅਰਜਨ ਪਾਤਸ਼ਾਹ ਦੇ ਉਹ ਜੋ ਹੁਕਮ ਸੀ ਉਸ ਮੁਤਾਬਕ ਹੀ ਸਰੀਰ ਨੂੰ ਜਲ ਪ੍ਰਵਾਹ ਕਰ ਦਿੱਤਾ। ਜਿੱਥੇ ਹੁਣ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ, ਜਿੱਥੇ ਜਾ ਕੇ ਮਨ ਨੂੰ ਵੈਰਾਗ ਆਉਂਦਾ ਹੈ, ਜਿੱਥੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੈ। ਇਹ ਸ਼ਹਾਦਤ ਸੀ, ਇਹ ਮੁਗਲ ਦੇ ਸਿਰ ਤੇ ਠੀਕਰਾ ਹੋ ਰਿਹਾ, ਇਹ ਮੁਗਲ ਦਾ ਸਿਰ ਭੰਨਿਆ, ਆਪਣੀ ਸ਼ਹਾਦਤ ਦੇ ਕੇ ਮੁਗਲ ਸਲਤਨਤ ਦੀਆਂ ਜੜ੍ਹਾਂ ਉਖੇੜ ਦਿੱਤੀਆਂ ਗੁਰੂ ਅਰਜਨ ਪਾਤਸ਼ਾਹ ਨੇ। ਇਹ ਕੁਝ ਬੋਲੋ ਸਾਧਨਾ, ਸਮੇਂ ਦੀ ਉਲੰਘਣਾ ਨਾ ਕਰਦਾ ਹੋਇਆ ਇੱਥੇ
1: ਰਾਗ ਬਿਹਾਗੜਾ, ਰਾਤੀ ਗਾਏ ਜਾਣ ਵਾਲੇ ਰਾਗਾਂ ਵਿੱਚੋਂ ਬਿਹਾਗੜਾ ਬੜਾ ਮਧੁਰ ਅਤੇ ਪ੍ਰਭਾਵਸ਼ਾਲੀ ਰਾਗ ਹੈ। ਬਿਹਾਗੜਾ ਵਿਯੋਗ ਉਠਾਉਂਦਾ ਹੈ, ਵਿਯੋਗ ਨੂੰ ਗੁਰੂ ਦਾ ਹੋ ਮਰਦਾਨਾ ਬਣ ਦੂਰ ਕਰਨਾ ਹੈ। ਮਰਦਾਨਾ ਬਣਨਾ ਸ਼ਬਦ ਵਿੱਚ ਰੱਤੇ ਹੋਣਾ ਹੈ, ਰਾਗ ਵਿਹਾਗ ਦੇ ਚਲਨ ਵਿੱਚ ਥੋੜਾ ਬਹੁਤਾ ਪਰਿਵਰਤਨ ਕਰਕੇ ਇਸ ਰਾਗ ਦਾ ਸਰੂਪ ਨਿਸ਼ਚਿਤ ਕੀਤਾ ਗਿਆ ਹੈ। ਪੰਜਾਬੀ ਬਿਹਾਗੜੇ ਵਿੱਚ ਬਿਲਾਵਲ ਅੰਗ ਹੋਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਹੈ। ਇਸ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਰਿਸ਼ਵ ਅਤੇ ਧੈਵਤ ਵਰਜਿਤ ਹਨ, ਵਾਦੀ ਮਧਿਅਮ ਅਤੇ ਸੰਵਾਦੀ ਸ਼ਡਜ ਹੈ। ਗਾਇਨ ਸਮਾਂ ਰਾਤ ਦਾ ਦੂਜਾ ਪਹਿਰ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ, ਸ਼ਬਦ ਦੀ ਤੁਕ ਅਤਿ ਪ੍ਰੀਤਮ ਮਨ ਮੋਹਨਾ ਘੱਟ ਸੋਹਨਾ ਪ੍ਰਾਣ ਆਧਾਰਾ ਰਾਮ। ਇਸ ਨੂੰ ਗਾ ਰਹੇ ਹਨ ਬੀਬੀ ਗੀਤਾ ਕੌਰ ਪੈਂਟਲ ਜੀ, ਅਤੇ ਦੂਜਾ ਸ਼ਬਦ ਜਿਸ ਦਾ ਕੀਰਤਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਤੁਕ ਹੈ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਰਚਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ। ਪਹਿਲਾ ਸ਼ਬਦ ਸਰਵਣ ਕਰੋ, ਅਤਿ ਪ੍ਰੀਤਮ ਮਨ ਮੋਹਨਾ।

ਉਹਦੇ ਵਿੱਚ ਨੀਂਦ ਸੁਰ ਨਹੀਂ ਸੀ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀਂਦ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰੋ।

Life,

0: ਦਾ ਜੋਗ ਕਮਾਵੋ ਚੋਗੀ।
1: ਇਸ ਤਰ੍ਹਾਂ ਕਿਹੜਾ ਜੋਗ ਹੋਣਾ ਚਾਹੀਦਾ, ਦਸਮ ਪਾਤਸ਼ਾਹ ਕਲਜੀਧਰ ਪਾਤਸ਼ਾਹ ਜੀ ਬਿਆਨ ਕਰਦੇ ਹਨ।

ਭਗਤ ਕਬੀਰ ਜੀ ਕਹਿੰਦੇ ਨੇ, ਮੈਨੂੰ ਨਾ ਤਾਂ ਜੰਗਲ ਵਿੱਚ ਜਾਣਾ ਪਿਆ, ਨਾ ਮੈਨੂੰ ਵਿਭੂਤ ਚੜਾਉਣੀ ਪਈ। ਇਹ ਜਿਹੜੇ ਜੋ ਕਮਾਉਂਦੇ ਹਨ ਅਨੇਕ ਤਰੀਕੇ ਦੇ ਨਾਲ ਜਾ ਕਰਕੇ ਪੁੱਠੇ ਵੀ ਲਟਕਦੇ ਹਨ, ਜਾ ਕਰਕੇ ਆਪਣੇ ਸਰੀਰ ਦੇ ਉੱਤੇ ਵਿਭੂਤ ਵੀ ਲਗਾਉਂਦੇ ਹਨ, ਅਨੇਕ ਅਡੰਬਰ ਰਚਦੇ ਹਨ ਕਿ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਪਰ ਭਗਤ ਕਬੀਰ ਜੀ ਕਹਿੰਦੇ ਹਨ,

ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੰਗ ਮਹਿਲਾ ਪੰਜਵਾਂ ਤੇ ਪੜਤਾਲ ਕਰਕੇ ਲਿਖੀ ਹੈ। ਇਹ ਬੜੀ ਪੁਰਾਤਨ ਪੜਤਾਲ ਹੈ ਜੋ ਰਾਗੀ ਸੀਨਾ ਬਸੀਨਾ ਗਾਉਂਦੇ ਚਲੇ ਆ ਰਹੇ ਨੇ। ਇਸ ਦੇ ਅੰਦਰ ਚਾਰ ਤਾਲ, ਇਕ ਤਾਲਾ ਤੇ ਰੂਪਕ, ਤਿੰਨ ਤਾਲ ਔਰ ਫਿਰ ਸੁਲਫਾਕ ਹੈ। ਪੁਰਾਣੇ ਵਕਤਾਂ ਚ ਇਕ ਤਾਲਾ ਤੇ ਚਾਰ ਤਾਲ ਤੇ ਰੂਪਕ ਵਿਚ ਗਾਉਂਦੇ ਸੀ, ਇਸ ਵਿਚ ਇਕ ਸੁਲਫਾਕ ਦੀ ਲੈ ਯਾਨੀ ਮੈਂ ਔਰ ਵਧਾ ਦਿੱਤੀ ਹੈ। ਹੁਣ ਇਹਦਾ ਰੂਪ ਇਸ ਤਰ੍ਹਾਂ ਬਣੇਗਾ।

0: Captain Roger said, Ma, could I choose the apple lesson? Mapcha, tell again, but in a mikata. Mata and one dear.
1: Soon. Harnakshananda, Ikbara Shakti Shali Rajasi. ਉਨੇ ਭਗਵਾਨ ਦੀ ਭਗਤੀ ਕਰਕੇ ਇੱਕ ਵਰਦਾਨ ਲਿਆ ਕਿ ਨਾ ਉਹ ਦਿਨੇ ਮਰੇਗਾ ਨਾ ਰਾਤੀ ਮਰੇਗਾ ਨਾ ਅੰਦਰ ਮਰੇਗਾ ਨਾ ਬਾਹਰ ਮਰੇਗਾ ਨਾ ਮਨੁੱਖ ਕੋਲੋਂ ਨਾ ਕਿਸੇ ਜਾਨਵਰ ਕੋਲੋਂ ਭਗਵਾਨ ਦਾ ਵਰਦਾਨ ਲੈ ਕੇ ਉਹ ਆਪ ਹੀ ਭਗਵਾਨ ਬਣ ਬੈਠਾ ਉਸ ਰਾਜੇ ਦਾ ਇੱਕ ਪੁੱਤਰ ਸੀ ਪ੍ਰਹਲਾਦ ਪ੍ਰਹਲਾਦ ਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਕ੍ਰੋਧ ਵਿਚ ਆ ਕੇ ਪਿਤਾ ਨੇ ਪੁੱਤਰ ਨੂੰ ਤੇ ਥੰਮ ਨਾਲ ਜੱਫੀ ਪਾਉਣ ਦਾ ਹੁਕਮ ਦਿੱਤਾ ਤੇ ਪ੍ਰਹਲਾਦ ਦੇ ਦਿਲ ਵਿੱਚੋਂ ਆਵਾਜ਼ ਆਈ ਪਾ ਲੈ ਤੱਤੇ ਥੰਮਾਂ ਨੂੰ ਜੱਫੀਆਂ ਆਪੇ ਤੈਨੂੰ ਰਣਮ ਰੱਖ ਲਓ ਪ੍ਰਹਲਾਦ ਨੇ ਥੰਮ ਨਾਲ ਜੱਫੀ ਪਾ ਲਈ ਪਰ ਉਹਦਾ ਵਾਲ ਵੀ ਵਿੰਗਾ ਨਾ ਹੋਇਆ ਗੁੱਸੇ ਵਿੱਚ ਆ ਕੇ ਰਾਜਾ ਨੇ ਤਲਵਾਰ ਕੱਢ ਲਈ ਤੇ ਥੰਮ ਪਾਟ ਗਿਆ
0: ਮੈਂ ਵੀ ਪ੍ਰਹਲਾਦ ਬਣਾਂਗੀ ਮਾਂ ਭਗਵਾਨ ਦਾ ਜਾਪ ਕਰਾਂਗੀ
2: ਮੇਰੀ ਮਹਿਲਾ ਵਿੱਚ ਮੇਰੀ ਔਲਾਦ ਨੂੰ ਪੁੱਠੇ ਪਾਰ ਪੜਾਏ ਜਾ ਰਹੇ ਅੱਜ ਤੋਂ ਬਾਅਦ ਫਿਰ ਕਰੀ ਐਸੀ ਗੱਲ ਕੀਤੀ ਤਾਂ ਮੈਂ ਐਸੀ ਸਲਾਹ ਦਿਆਂਗਾ ਕਿ ਲੋਕ ਹਰ ਕਿਸਮ ਨੂੰ ਵੀ ਭੁੱਲ ਜਾਣਗੇ

0: ਸ਼ਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
3: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ,
4: ਬਾਹਰ ਹੁਕਮ ਨਾ ਕੋ, ਨਾਨਕ ਹੁਕਮੇ ਜੈ ਬੁਝੇ ਤਾਂ ਹੋ ਮੈਂ ਕਹੇ ਨਾ ਕੋ।

ਬਾਅਦ ਬਦਲੀ ਹੋਵੇਗਾ, ਥੋੜਾ ਜਿਹਾ ਫਰਕ ਆਪ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਕੀ ਸ੍ਰੀ ਰਾਮ ਔਰ ਨਾਲ ਹੀ ਬਸੰਤ, ਆਓ ਸਾਰੇ ਸ਼ਬਦ ਸਰਵਣ ਕਰੀਏ।

ਬੇਨਤੀ ਕਰਦੇ ਹਨ। ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਗੱਲ ਦੇ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਪ ਪੇਸ਼ਕਰਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ ਸ਼ਬਦ।

0: పెట్టగా ఉంగరం చూస్తా
1: తీజా సంస్కారం దాని సంస్కారం చౌఖ అంతం సంస్కారం ఈ చార్ సంస్కారం దేని జిందగీ ਤੁਸੀਂ ਖੁਦ ਵੇਖ ਲੈਣਾ ਵੀ ਹੁਣ ਜਿਹੜਾ ਸਮਾਂ ਚੱਲ ਰਿਹਾ ਆਨੰਦ ਸੰਸਕਾਰ ਵਿਗੜ ਗਿਆ ਬਹੁਤ ਵਿਗੜਿਆ ਰੂਪ ਧਾਰਨ ਕਰ ਰਿਹਾ ਯਤਨ ਕਰੋ ਇਹਨੂੰ ਹੰਭਲਾ ਮਾਰ ਕੇ ਕੁਝ ਟਿਕਾਣੇ ਲੈ ਇਹ ਦਾਸ ਨੂੰ ਸਵਾਲ ਹੁੰਦਾ ਸੀ ਥੋੜੇ ਦਿਨ ਹੋਏ ਮੈਂ ਸੋਚਿਆ ਮੈਂ ਕਿਹਾ ਇਹਦਾ ਕੀ ਜਵਾਬ ਮੈਂ ਕਿਹਾ ਆਪਾਂ ਵੀ ਫਿਰ ਸ਼ਰਤ ਰੱਖ ਲੈਂਦੇ ਹਾਂ ਕਾਪੀ ਤੇ ਮੈਂ 6 ਲਿਖੀਆਂ ਸੀ ਮੈਨੂੰ 4 ਕੁ ਸ਼ਾਇਦ ਜਵਾਨੀ ਯਾਦ ਨੇ ਹੁਣ ਜਿਹੜਾ ਕਹਿੰਦਾ ਨਾ ਤੁਹਾਡੇ ਕੋਲ ਨਾਵਾਂ ਪੜ੍ਹਾਉਣੀ ਮੈਂ ਕਿਹਾ ਜੀ ਪਹਿਲੀ ਸ਼ਰਤ ਕੁੜੀ ਨੂੰ ਬਿਊਟੀ ਪਾਰਲਰ ਤੇ ਨਹੀਂ ਭੇਜਣਾ ਹੋਵੇ ਸਿੱਖ ਦੀ ਬੱਚੀ ਤੇ ਜਾਵੇ ਬਿਊਟੀ ਪਾਰਲਰ ਤੇ ਤਿਆਰ ਹੋ ਅੱਜ ਕੁਝ ਸੁਣਿਆ ਜੇ ਜ਼ਰੂਰ ਇਹਨੂੰ ਕਿਤੇ ਖਾਨੇ ਚ ਵਸਾਉਣਾ ਘਰ ਵਿੱਚ ਕੋਈ ਸਮਾਂ ਆਵੇ ਬਿਲਕੁਲ ਨਹੀਂ ਭੇਜੋ ਕਈ ਚੰਗੇ ਭਲੀ ਦੇਖ ਵੀ ਨਹੀਂ ਹੋਈ ਹੁੰਦੀ ਉੱਥੇ ਜਾ ਕੇ ਐਸਾ ਪ੍ਰਭਾਵ ਪੈ ਜਾਂਦਾ ਹੋਰ ਆਲੇ ਦੁਆਲੇ ਦਾ ਵੀ ਨਹੀਂ ਠੀਕ ਨਹੀਂ ਲੱਗਦਾ ਬਚਣਾ ਹੁਣ ਕਹਿਣ ਵਿੱਚ ਗੱਲ ਲਿਆਣੀ ਵੀ ਪੈਂਦੀ ਏ ਥੋੜੇ ਹੀ ਮਹੀਨੇ ਸਮਝ ਲਓ ਵੀ ਬੱਚੀ ਨੂੰ ਭੇਜਿਆ ਗਿਆ ਬਿਊਟੀ ਪਾਰਲਰ ਤੇ ਤਿਆਰ ਹੋਣ ਆਈਬ੍ਰੋ ਦੇ ਵਾਲ ਤੇ ਉਤਰਨੇ ਹੀ ਸੀ ਉਹਨੇ ਸਾਰੀ ਆਪਣੀਆਂ ਬਾਹਾਂ ਦੇ ਵੀ ਵਾਲ ਉਹ ਵੀ ਉਤਾਰੇ ਜਦੋਂ ਪੁੱਛਿਆ ਗਿਆ ਦਾਸ ਵੀ ਇਹ ਕਿਉਂ ਕਹਿੰਦੇ ਜੀ ਬਾਹਾਂ ਦੇ ਉੱਤੇ ਡੋਲਿਆਂ ਤੱਕ ਮਹਿੰਦੀ ਲਾਣੀ ਹੁੰਦੀ ਹੈ ਵਾਲ ਨਾ ਉਤਾਰੀਏ ਤੇ ਮਹਿੰਦੀ ਨਹੀਂ ਸਹੀ ਲੱਗਦੀ ਹੁਣ ਦੱਸੋ ਕਿੱਥੇ ਆਨੰਦ ਸੰਸਕਾਰ ਵਿਗੜ ਗਿਆ ਯਤਨ ਕਰੋ ਇਹਨੂੰ ਬਚਾਓ ਭਾਈ ਤੁਸੀਂ ਵਕੀਲ ਹੋ ਸੰਗਤ ਕਰਦੇ ਹੋ ਇੱਥੋਂ ਕੰਮ ਨਾ ਸ਼ੁਰੂ ਹੋਏਗਾ ਤੇ ਕਿੱਥੋਂ ਹੋਏਗਾ ਅੱਖ ਸਤਨਾਮ ਇਹ ਸਕੂਲ ਤੋਂ ਇਹ ਪ੍ਰਚਾਰ ਨਾ ਹੋਏਗਾ ਤੇ ਕਿੱਥੋਂ ਹੋਏਗਾ ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਗੱਲ ਚੱਲੀ ਹੈ ਕੇਸਾਂ ਦੀ ਗੁਰੂ ਨਾਨਕ ਨੇ ਵੀ ਪਹਿਲੀ ਸ਼ਰਤ ਦੇਖ ਲਓ ਰੱਖੀ ਜੇ ਮਰਦਾਨਿਆਂ ਜੇ ਮੇਰੇ ਨਾਲ ਚੱਲਣਾ ਹੀ ਕੇਸ ਨਹੀਂ ਪਟਾ ਇਹ ਜਿਹੜੇ ਸਾਨੂੰ ਵੀ ਫਿਰ ਜ਼ੋਰ ਪਾਉਂਦੇ ਜੀ ਅਵਲ ਤੇ ਇੱਥੇ ਭੱਜ ਜਾਂਦੇ ਜਦੋਂ ਕਹੀਦਾ ਨਾ ਬੱਚੀ ਨੂੰ ਬਿਊਟੀ ਪਾਰਲਰ ਨਹੀਂ ਭੇਜਣਾ ਘਰੇ ਹੀ ਤਿਆਰ ਕਰਨਾ ਰੋਮਾਂ ਦੀ ਬਿੱਦ ਦੀ ਨਾ ਹੋਵੇ ਤੇ ਜਦੋਂ ਦੂਜੀ ਸ਼ਰਤ ਰੱਖੀ ਦੀ ਏ ਕਹਿ ਜੀ ਲਾਵਾਂ 12 ਤੋਂ ਪਹਿਲੇ ਹੁਣ ਦੇਖੋ 4-4 ਵਜੇ ਕਈ ਲਾਵਾਂ 5-5 ਵਜਣ ਦੇ ਸ਼ਾਮ ਦੇ ਜੇ ਕਿਤੇ ਆ ਕੇ ਕੋਈ 1-1.5 ਵਜੇ ਬਹਿ ਵੀ ਜਾਂਦਾ ਨਾ ਮੁੰਡੇ ਨੂੰ ਇਕੱਠੇ ਨਾਲ ਬਹਾਇਆ ਵੀ ਗਿਆ ਲੈ ਆਉਂਦਾ ਉੱਥੇ ਗੁਰਦੁਆਰੇ ਹੁਣ ਲੜਕੀ ਸੂਟ ਬਦਲਣ ਗਈ ਜੀ ਹੁਣ ਉਹ ਅੱਧਾ 1.25 ਘੰਟਾ ਡੀਕੋ ਜੀ ਪੂਰਾ ਜੋ ਆ ਗਏ ਤੇ ਕਹਿੰਦੇ ਜੀ ਕਲਗੀ ਵਧਾਓ ਜੀ ਉਹ ਫਲਾਣੇ ਰਿਸ਼ਤੇਦਾਰ ਨੇ ਵਧਾਣੀ ਹੈ ਹੁਣ ਉਹਨੂੰ ਡੀਕੋ ਜੀ ਉਹ ਕਿੱਥੇ ਗਿਆ ਫਿਰ ਇਹ ਵਧਾਓ ਜੀ ਇਹ ਤੇ ਉਹਨੇ ਵਧਾਣੇ ਨੇ ਆਹ ਕਿੰਨੇ ਰਿਵਾਜ ਬਣਾ ਲਿਆ ਆਪਾਂ ਸਤਨਾਮ ਤੇ ਕੋਈ ਨੀ ਰਾਗੀ ਵਿਹਲੇ ਬੈਠੇ ਤੁਰਿਆ ਰਹਿਣ ਦੇ ਆਪਾਂ ਵੀ ਦੂਜੀ ਸ਼ਰਤ ਰੱਖਤੀ 12 ਤੋਂ ਪਹਿਲੇ ਕਿਉਂ ਸੂਈ ਰਾਗ ਵੀ ਜਿਹੜਾ ਗੁਰੂ ਰਾਮਦਾਸ ਜੀ ਨੇ ਲਾਵਾਂ ਉਚਾਰੀਆਂ ਨਾ ਸੂਈ ਰਾਗ ਇਹ 12 ਵਜੇ ਤੋਂ ਪਹਿਲੇ ਦਾ ਰਾਗ ਇਹ ਮਹਾਰਾਜ ਨੂੰ ਇਸ਼ਾਰਾ ਹੀ ਹੋਏਗਾ ਨਾ ਇਸ ਸਮੇਂ ਤੋਂ ਪਹਿਲੇ ਤੀਸਰੀ ਸ਼ਰਤ ਸੋਚੀ ਵੀ ਜਿਹੜਾ ਕਹਿੰਦਾ ਜੀ ਤੁਹਾਡੇ ਕੋਲ ਲਾਵਾਂ ਤੁਸੀਂ ਪੜ੍ਹੋ ਜੀ ਫਿਰ ਤੀਜੀ ਸ਼ਰਤ ਰੱਖਦੀ ਸੀ ਜੀ ਰੋਟੀ ਮੀਟ ਦੀ ਤੇ ਸ਼ਰਾਬ ਦੀ ਸਤਨਾਮ। ਇੱਕ ਵਿਆਹ ਚ

0: ਸ਼ਰਾਬੀ ਕਰ ਧੀ ਨਹੀਂ ਦੇਣੀ। ਬਾਬਾ ਜੀ ਦਾ ਵਚਨ, ਸ਼ਰਾਬੀ ਦੀ ਧੀ ਨੂੰ ਨੂੰਹ ਭਾਵੇਂ ਬਣਾ ਲਈ, ਕਿਉਂ ਉਹਦਾ ਜੀਵਨ ਸੌਰ ਗਿਆ। ਇੱਕ ਸ਼ਰਾਬ ਵਾਲੇ ਘਰ ਚੋਂ ਉਹ ਸਵਰਗ ਚ ਆ ਗਿਆ, ਜੀਵਨ ਸੌਰ ਗਿਆ। ਪਰ ਸ਼ਰਾਬੀ ਘਰ ਧੀ ਦੇਣ ਤੋਂ ਪਹਿਲੇ 100 ਵਾਰੀ ਸੋਚ ਲਈ, ਉਹ ਨਾ ਹੋਵੇ ਜਿਸ ਹੱਥ ਵਿੱਚ ਵੀਰਵਾਰ ਦੀ ਬੱਚੀ ਨੇ, ਇਸ ਸੰਗਤ ਦੀ ਬੱਚੀ ਨੇ ਮਾਲਾ ਤੇ ਗੁਟਕਾ ਫੜਨਾ ਸੀ, ਉਸ ਹੱਥ ਨਾਲ ਸ਼ਰਾਬ ਨਾ ਪਰੋਸ ਕੇ ਦੇਣੀ ਪਵੇ ਘਰ ਵਾਲੇ, ਉਸ ਹੱਥ ਨਾਲ ਮਾਸ ਨਾ ਬਣਾਉਣਾ ਪਵੇ, ਬਣਾਉਣਾ ਹੀ ਪਊ ਜੇ ਦੇ ਦਿਆਂਗੇ। ਕਿੰਨੇ ਜੀਵਾਂ ਦੀ ਵੱਧ ਸੀਸ ਕਿੱਥੇ ਜਾਏਗਾ। ਆਪਾਂ ਤੀਜੀ ਗੱਲ ਰੱਖਤੀ, ਆਹ ਨਹੀਂ ਦੋਵੇਂ ਚੀਜ਼ਾਂ, ਫੇਰ ਮੈਂ ਕਾਪੀ ਤੇ ਲਿਖੀਆਂ ਸੀ, ਇਕੱਲਾ ਬੈਠਾ ਸੀ, ਮੈਂ ਕਿਹਾ ਇਹਦਾ ਜਵਾਬ ਲਿਖੀਏ। ਹੁਣ ਮੈਨੂੰ ਚੌਥੀ ਤੱਕ ਯਾਦ ਹੈ, ਤੇ ਚੌਥਾ ਮੈਂ ਕਿਹਾ ਜੀ ਜੈ ਮਾਤਾ ਨੀ ਪਾਣੀ
1: ਮੇਰੀ ਵਾਹ
0: ਹੈ ਜੀ। ਤਕਰੀਬਨ 80 ਪੈਸੇ ਤੇ ਭੱਜ ਜਾਂਦੇ, ਕਹਿੰਦੇ ਜੀ ਅਸੀਂ ਹੋਰ ਕਿਸੇ ਕੋਲ ਲਾਵਾਂ ਕਰਾ ਲਾਂਗੇ, ਆਹ ਸਾਡੇ ਕੋਲ ਨਹੀਂ। ਚੰਗੀ ਗੱਲ ਦੀ ਸ਼ਰਤ ਰੱਖਣੀ, ਕੋਈ ਘਬਰਾਹਟ ਨਹੀਂ, ਡਟ ਕੇ ਲੋੜ ਹੈ, ਆਨੰਦ ਸੰਸਕਾਰ ਸੁਧਰ ਜਾਣ ਲੋੜ ਹੈ, ਜ਼ਰੂਰੀ ਹੈ, ਬਹੁਤ ਜ਼ਰੂਰੀ। ਜਿਵੇਂ ਅੱਗੇ ਤੁਸੀਂ ਪਤਾ ਨਹੀਂ ਪਿਛਲੇ ਵੀਰਵਾਰ ਕਿ ਉਸ ਤੋਂ ਪਿਛਲੇ ਵੀਰਵਾਰ ਬਚਨ ਸੁਣਿਆ ਸੀ ਨਾ, ਵੀ ਇੱਕ ਬੰਬਈ ਦਾ ਸਰੀਰ ਲੜਕੇ ਦਾ ਵਿਆਹ ਹੋਇਆ ਤੇ ਅਗਲੇ ਦਿਨ ਉਹਨੇ ਸ਼ੁਕਰਾਨਾ ਜਿਹੜਾ ਪਾਰਟੀ ਉਹ ਕਿਸ ਰੂਪ ਚ ਕੀਤੀ ਹੈ। ਸਭ ਰਿਸ਼ਤੇਦਾਰਾਂ ਨੂੰ ਸੱਦਿਆ ਪਾਰਟੀ ਤੇ, ਸਭ ਨੂੰ ਸੱਦਿਆ ਸ਼ੁਕਰਾਨੇ ਤੇ, ਦੋ ਕੀਰਤਨੀ ਜਥੇ ਬੁਲਾ ਕੇ ਤੇ ਕੀਰਤਨ ਕਰਾ ਕੇ, ਔਰ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਰੂਪ ਚ ਲੰਗਰ ਛਕਾ ਕੇ ਸ਼ੁਕਰਾਨਾ ਕੀਤਾ ਹੈ। ਗੁਰੂ ਨਾਨਕ ਮੇਰੀ ਘਰ ਦੀ ਨੂੰਹ ਨੇ ਵੀ ਸ਼ਬਦ ਪੜਿਆ। ਚਲੋ ਟੇਬਲਾਂ ਤੇ ਵੀ ਦੇਣਾ ਹੋਵੇ ਪਾਰਟੀ ਕਰਨੀ, ਕਈ ਚੀਜ਼ਾਂ ਦਾ ਕੰਟਰੋਲ, ਬੇਤਹਾਸ਼ਾ ਲੇਟ ਦਾ ਕੰਟਰੋਲ, ਬੇਤਹਾਸ਼ਾ ਨੱਚਣ ਦਾ ਕੰਟਰੋਲ, ਬੇਤਹਾਸ਼ਾ ਜ਼ਿੰਦਗੀ ਦੇ ਗੀਤਾਂ ਦਾ ਕੰਟਰੋਲ, ਇਹੋ ਸ਼ਬਦ ਲੱਗੇ ਹੋਣ ਕੀ ਕਹਿੰਦੇ ਲੋੜ। ਬਾਕੀ ਸਾਨੂੰ ਪੂਰਾ ਨਹੀਂ ਪਤਾ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਜਦੋਂ ਅਸੀਂ ਜਾਂਦੇ ਉਦੋਂ ਸ਼ਬਦ ਲਾ ਦਿੰਦੇ, ਉਦੋਂ ਲਾ ਦਿੰਦੇ ਸ਼ਬਦ। ਤਕਰੀਬਨ ਦੇਖਿਆ ਹੁਣੇ ਵੀ ਥੋੜੇ ਗਏ ਹਾਂ ਦਿਨ ਤੇ, ਪਹਿਲੇ ਤਾਂ ਕਾਫੀ ਸ਼ੋਰ ਸ਼ਰਾਬਾ ਲੱਗਾ ਸੀ, 2 ਮਿੰਟ ਬਾਅਦ ਉਹ ਸ਼ਬਦ ਲੱਗ ਗਏ। ਸ਼ਬਦ ਲੱਗਾ ਸੀ ਬਾਬਲ ਮੇਰਾ ਵੜ ਸਮਰੱਥਾ ਕਰਨ ਕਾਰਨ ਪ੍ਰਭਾ। ਅਸੀਂ ਜੋ ਸਗਨ ਦੇਣਾ ਸੀ, ਕੋਈ ਹੋਰ ਦੇਣਾ ਸੀ, ਸਰੋਪਾ ਪਾਇਆ, ਜੋ ਕਾਰਜ ਸੀ ਜਿਸ ਸੰਬੰਧ ਵਿੱਚ, ਇਸ ਤਰ੍ਹਾਂ ਹੀ ਪਾਰਟੀ ਸੀ। ਉਹ ਜਿਹੜਾ ਹਾਊਸ ਸੀ ਉਹਦਾ ਦਫ਼ਤਰ ਬਾਹਰ ਸਿਰੇ ਤੇ, ਕਾਫੀ ਹਾਊਸ ਵੱਡਾ ਸੀ। ਉਹ ਜਦੋਂ ਬਾਹਰ ਆਏ ਸਾਨੂੰ ਉਹਨਾਂ ਦਫ਼ਤਰ ਚ ਪਾਇਆ ਵੀ ਕੁਝ ਛੱਕ ਕੇ ਜਾਓ, ਉਹ ਪਿੱਛੋਂ ਸਾਰੇ ਸਮਝੇ ਵੀ ਚਲੇ ਗਏ ਹੈ। ਅਸੀਂ ਦਫ਼ਤਰ ਚ ਬੈਠੇ ਸੀ ਤੇ ਫਿਰ ਗਾਣੇ ਹੀ ਸ਼ੁਰੂ, ਵਿੱਚੋਂ ਬੰਦਾ ਭੱਜਾ ਗਿਆ, ਅਜੇ ਨੀ ਗਏ, ਅਜੇ ਨੀ ਗਏ, ਲੱਗਾ ਰਹਿੰਦੇ ਹੱਕ ਸੱਤ ਨਾਮ। ਮੈਂ ਕਿਹਾ ਵੇਖ ਬਾਬਾ ਵੀ ਜਦੋਂ ਮੈਂ ਕਿਹਾ ਹੁਣ ਕੋਈ ਹੋਰ ਆਊਗਾ ਕੀਰਤਨੀਆਂ ਜਾਂ ਕੋਈ ਹੋਰ ਜਿਹਨੂੰ, ਚਲੋ ਸਤਪੁਰੇ ਦਾ ਜਿਵੇਂ ਹੋਰ ਕਿਸੇ ਤਰ੍ਹਾਂ ਦਾ ਸਤਿਕਾਰ ਦਿੰਦੇ, ਮੈਂ ਕਿਹਾ ਫਿਰ ਬਦਲਾ ਦੇਣਗੇ ਵੀ ਤੁਸੀਂ ਆਏ ਹੋ, ਫਿਰ ਸ਼ਬਦ ਗਏ ਹੋ, ਫਿਰ ਅਸੀਂ ਉੱਥੇ ਵੜਨਾ। ਐਸੇ ਵੀ ਅਰਦਾਸ ਕਰੋ ਸਾਡੇ ਵਿਆਹ ਦੀਆਂ ਪਾਰਟੀਆਂ ਵੀ ਗੁਰਮਤ ਵਰਗੀਆਂ ਬਣ ਜਾਣ। ਗੁਰੂ ਪਿਆਰਿਓ, ਇਨਕਲਾਬ ਲਿਆਓ, ਇਨਕਲਾਬ ਤੁਸੀਂ ਨਹੀਂ ਲਿਆਉਣਾ, ਕਿਹਨੇ ਲਿਆਉਣਾ, ਕਿਤੋਂ ਤੇ ਗੱਲ ਸ਼ੁਰੂ ਹੋਣੀ ਹੈ। ਇਹ ਗੱਲ ਕੋਈ ਉਹਨਾਂ ਹੋਰਾਂ ਤੋਂ ਥੋੜੀ ਸ਼ੁਰੂ ਹੋਊਗੀ, ਸੰਗਤ ਰੂਪ ਚੋਂ ਹੀ ਸ਼ੁਰੂ ਹੋਏਗੀ। ਅਨੰਤ ਸੰਸਕਾਰ ਨੂੰ ਜਿੰਨਾ ਵੀ ਹੋ ਸਕੇ ਸੁਧਾਰ ਵੱਲ। ਅੱਜ ਹੀ ਇੱਕ ਬੱਚੀ ਦੀ ਗੱਲ ਹੋ ਰਹੀ ਸੀ ਲਾਵਾਂ ਦੀ, ਤੇ ਕਹਿਣ ਲੱਗੇ ਕਿਵੇਂ, ਮੈਂ ਕਿਹਾ ਮੇਰਾ ਤੇ ਦਿਲ ਕਰਦਾ ਸਵੇਰੇ ਲਾਓ ਆਸਾਈ ਵਾਰ ਦੇ ਦੀਵਾਨ, ਜਥੇ ਸਦੋ 3-4 ਮਾਤਾ ਕੋਲਾਂ ਦੇ,

ਉਹ 8 ਵਜੇ ਲਾਵਾਂ ਤੇ ਅੰਮ੍ਰਿਤ ਵੇਲੇ ਦੀ ਆਸਾ ਹੀ ਵਾਰ ਲਾਵਾਂ, ਮੈਂ ਕਿਹਾ ਮੇਰੇ ਖਿਆਲ ਨਾਲ ਵਿੱਚ ਗੁਰੂ ਵਸੇਗਾ। ਆਖੋ ਸਤਨਾਮ, ਗੁਰੂ ਦੀਆਂ ਖੁਸ਼ੀਆਂ ਦੀ ਬਖਸ਼ੀਸ਼ ਦੀ। ਮੈਂ ਕਿਹਾ ਭੇਜਣੇ ਆ ਭਾਈ ਅਮਨਦੀਪ ਸਿੰਘ ਨੂੰ, ਚਾਰ ਛੱਕੇ ਉਹ ਲਾਏਗਾ ਸ਼ਬਦ, ਮੁੜ ਕੇ ਭਾਈ ਲਿਟਲ ਮਾਸਟਰ ਲਾਏਗਾ ਚਾਰ ਛੱਕੇ ਸ਼ਬਦ, ਦੀਵਾਨਾ ਜੀ ਲਾਣਗੇ। ਇਤਨਾ ਸਾਰੀ ਰਿਸ਼ਤੇਦਾਰੀ ਨੂੰ ਸੱਦੋ ਸੰਗਤ ਰੂਪ ਵਿੱਚ, ਛੱਡੋ ਤਿੰਨ ਤਿੰਨ ਵਜਾਣੇ, ਭਾਵ ਕਿਸੇ ਬੰਨੇ ਥੋੜਾ ਥੋੜਾ ਤੁਰਾਂਗੇ ਤੇ ਜ਼ਰੂਰ ਤਬਦੀਲੀ ਆਏਗੀ। ਅੱਜ ਉਸ ਅੱਜ ਦੀ ਰਾਤ ਕੱਲ ਦਾ ਦਿਨ ਉਸ ਦਾਤੇ ਦਾ ਆਗਮਨ ਦਿਨ ਹੈ ਜਿਹਨੇ ਹਨੇਰਾ ਲਾਇਆ। ਹੁਣ ਸਾਖੀ ਸ਼ੁਰੂ ਨਹੀਂ ਹੋਈ ਅਜੇ, ਤੇ ਜਿੰਨਾ ਕੁ ਚੱਲ ਸਕੇ ਬਾਬਾ ਜੀ ਕਿਰਪਾ ਕਰਨ ਚਲਾਣ। ਬਾਕੀ ਜਿਵੇਂ ਵੀ ਅਗਲੇ ਵੀਰਵਾਰ ਇੱਕ ਵਾਰੀ ਪੰਕਤੀ ਪੜ੍ਹ ਲਓ ਜੀ, 6 ਬਚਨ ਜਿਹੜੇ

ਇਹ ਦੋ ਸਿੱਖ ਆਏ ਨੇ ਭਾਈ ਫਿਰਨਾ ਤੇ ਯੋਧ, ਜਿਨ੍ਹਾਂ ਨੇ ਆਖਿਆ ਸਤਿਗੁਰੂ ਜਨਮ ਸਫਲ ਹੋ ਜਾਵੇ, ਕਿਰਪਾ ਕਰੋ ਮਨ ਟਿਕ ਜਾਵੇ, ਰਸਤਾ ਬਖਸ਼ੋ। ਤੇ ਛੇ ਬਚਨ ਗੁਰੂ ਨਾਨਕ ਸਾਹਿਬ ਨੇ ਇਹ ਦੋ ਸਿੱਖਾਂ ਦੀ ਝੋਲੀ ਚ ਪਾਏ ਸਤਸੰਗ। ਪਹਿਲਾ ਬਚਨ ਸੀ ਪਿਛਲ ਰਾਤ ਜਾਗਣਾ ਹੈ, ਪਿਆਰ ਨਾਲ ਆਖੋ ਸਤਨਾਮ। ਕਈ ਕਹਿਣਗੇ ਭਾਈ ਮਰਦਾਨੇ ਦਾ ਤੀਜਾ ਬਚਨ ਉਹ ਛੱਡਿਆ ਗਿਆ ਵਿੱਚੋਂ। ਭਾਈ ਮਰਦਾਨੇ ਨੂੰ ਤਿੰਨ ਬਚਨ ਕੀਤੇ ਸੀ, ਕੇਸ ਨੀ ਕਟਾਉਣੇ, ਪਿਛਲ ਰਾਤ ਜਾਗਣਾ, ਤੇ ਤੀਜਾ ਬਚਨ ਸੀ ਸਾਧੂ ਸੰਤ ਮਹਾਤਮਾ ਦੀ ਸੇਵਾ ਸ਼ਰਧਾ ਭਾਵਨਾ ਨਾ ਕਰਨੀ। ਇਹ ਭਾਈ ਫਿਰਨਾ ਤੇ ਯੋਧ, ਜਿਨ੍ਹਾਂ ਨੇ ਮਨ ਦੇ ਟਿਕਾਓ ਜੀਵਨ ਸਫਲ, ਪਹਿਲਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਝੋਲੀ ਚ ਪਾਇਆ ਪਿਛਲ ਰਾਤ ਜਾਗਣਾ ਹੈ। ਵੈਸੇ ਸਾਰੇ ਜ਼ਰੂਰ ਮੇਰੇ ਸਮੇਤ ਝਾਤੀ ਪਾਇਓ, ਅਜੇ ਅੰਮ੍ਰਿਤ ਵੇਲਾ ਸੰਭਾਲਿਆ ਕਿ ਨਹੀਂ। ਫੇਰ ਕੀ ਅੱਗੇ ਰੱਖੀਏ, ਜਿਤ ਦਿਸੇ ਮੋਹ ਕੀ ਬੋਲਣ ਬੋਲੀਏ, ਅੰਮ੍ਰਿਤ ਵੇਲਾ ਵਡਿਆਈ ਵਿੱਚ। ਇਹਦੇ ਵੇਰਵੇ ਚ ਨਹੀਂ ਜਾਂਦੇ, ਇੰਨੀ ਬੇਨਤੀ ਕਰਦੇ ਹਾਂ ਢਾਈ ਸੌ ਸਿੰਘ ਸ਼ਹੀਦ ਕਰਾ ਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਪਰ ਇਹੋ ਜਿਹੇ ਭਗਤ ਨਹੀਂ ਲੱਭਣੇ ਕਿ ਆਸਾ ਜੀ ਦੀ ਵਾਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਖੋ ਸਤਨਾਮ। ਇਹਦੀਆਂ ਕਾਫੀ ਟੇਪਾਂ ਚ ਡਿਟੇਲ ਹੋ ਚੁੱਕੀ ਹੈ, ਦੂਜੇ ਬਚਨ ਨੂੰ ਥੋੜਾ ਡਿਟੇਲ ਸਾਂਝਾ ਕਰ ਲੈਂਦੇ ਹਾਂ ਪੰਜ ਕੁ ਮਿੰਟ ਵਿੱਚ। ਭਾਈ ਫਿਰਨੇ ਤੇ ਭਾਈ ਯੋਧ ਨੂੰ ਦੂਸਰਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਸ਼ਬਦ ਦਾ ਅਭਿਆਸ ਕਰਨਾ ਹੈ। ਸਾਰੇ ਪਾਇਓ ਚਾਹੀਦੇ, ਵਾਹਿਗੁਰੂ ਸ਼ਬਦ ਦਾ ਅਭਿਆਸ। ਔਰ ਹੱਥ ਜੋੜ ਕੇ ਬੇਨਤੀ, ਜੇ ਜਦੋਂ ਕਿਤੇ ਵਾਹਿਗੁਰੂ ਸਿਮਰਨ ਚ ਬੈਠੋ, ਇੱਕ ਅੰਦਰ ਨਿਸ਼ਾਨਾ ਜ਼ਰੂਰ ਰੱਖਣਾ ਕਿ ਹਰ ਚੀਜ਼ ਦੁਨੀਆ ਦੀ ਬਿਨਸ ਜਾਣੀ ਹੈ, ਆਹ ਜੋ ਮੈਂ ਜਪ ਰਿਹਾ ਹਾਂ ਇਹ ਨਹੀਂ ਬਿਨਸਣਾ, ਇਹ ਭਾਵਨਾ ਨਾਲ ਜਪਿਆ ਕਰੋ। ਔਰ ਪੱਕੀ ਪ੍ਰਤੱਖ ਹਕੀਕਤ ਹੈ, ਤੁਹਾਡੇ ਚੋਂ ਕੋਈ ਇੱਕ ਕੋਠੀ ਨਹੀਂ ਦੋ ਬਣਾ ਲਏ ਫਿਰ ਕੀ ਕਰ ਲਏਗਾ, ਤਿੰਨ ਬਣਾ ਲਏ ਫਿਰ ਕੀ ਕਰ ਲਏਗਾ, ਇੱਕ ਕਾਰਖਾਨਾ ਇੱਕ ਹੋਰ ਖੋਲ ਲਿਆ ਫਿਰ ਕੀ ਕਰ ਲਓ, ਤੀਜਾ ਖੋਲੋਗੇ ਫਿਰ ਕੀ ਕਰ ਲੋਗੇ, ਥੋੜਾ ਇਹ ਵੀ ਚੀਜ਼ ਕਰਾਂ ਇਹ ਵੀ ਮੇਰੇ ਅੰਦਰ ਬਣਨ ਲੱਗ ਪਏ ਫਿਰ ਕੀ ਕਰ ਲੋਗੇ, ਕਦੀ ਵੇਖੋ ਐਂਡ ਕੀ ਹੈ ਸਾਡਾ। ਮਿੱਟੀ ਚ ਮਿੱਟੀ, ਕਬੀਰ ਸੂਤਾ ਕਿਆ ਕਰੇ ਜਾਗ ਰੋਏ ਵੈ ਦੁੱਖ ਜਾਂ ਕਾ ਬਾਸਾ ਗੌਰ ਮੈਂ, ਹੋਰ ਕਹਿੰਦੇ ਮਿੱਟੀ ਕਬਰ ਨੂੰ, ਜਾਂ ਕਾ ਬਾਸਾ ਗੌਰ ਮੈਂ ਸੋਵੇਂ ਫਰੀਦਾ ਖਾਕ ਨਾ ਨਿੰਦੀ ਖਾਕੂ ਜੇੜ ਨਾ ਕੋਏ, ਜੀਵਨ ਦੀਆਂ ਪੈਰਾਂ ਤਲੇ ਮੋਇਆ ਉੱਪਰ ਉੱਪਰ ਤਾਂ ਹੀ ਹੁੰਦੀ। ਆ ਜੋ ਸ਼ਬਦ ਦਾ ਅਭਿਆਸ ਹੈ, ਕਈ ਵਾਰੀ ਅਸੀਂ ਕਰਦੇ ਹਾਂ ਪਰ ਨਿਸ਼ਚੇ ਨਾਲ ਨਹੀਂ ਕਰਦੇ, ਨਿਸ਼ਚੇ ਨਾਲ ਕਰੋ। ਮਹਾਤਮਾ ਗਾਂਧੀ ਨੂੰ ਇੱਕ ਮਹਾਂਪੁਰਸ਼ ਮਿਲੇ ਸੀ, ਉਹ ਕਹਿਣ ਲੱਗੇ ਗਾਂਧੀ ਜੀ ਬੜਾ ਜ਼ੋਰ ਲਾਤਾ ਜੇ ਹਿੰਦੁਸਤਾਨ ਨੂੰ ਯਾਦ ਕਰਾਂ ਚ। ਹਾਂ ਬਈ, ਇੱਕ ਗੱਲ ਤੇ ਦੱਸੋ, ਆਜ਼ਾਦ ਹੋ ਗਿਆ ਫਿਰ ਕੀ ਕਰੋਗੇ, ਹਿੰਦੁਸਤਾਨ ਆਜ਼ਾਦ ਹੋ ਗਿਆ ਆਪਣੀ ਹਕੂਮਤ ਹੋਏਗੀ ਫਿਰ, ਆਪਣੇ ਮਿਨਿਸਟਰ ਹੋਣਗੇ ਫਿਰ, ਆਪਣੀ ਕਲਮ ਹੋਏਗੀ ਫਿਰ, ਆਪਣੀ ਕੁਰਸੀ ਹੋਏਗੀ ਫਿਰ, ਆਪਣਾ ਹੁਕਮ ਚੱਲੇਗਾ ਫਿਰ, ਅਖੀਰ
ਉਹ ਫਿਰ ਮਹਾਂਪੁਰਸ਼ ਨੇ ਜਗਾਇਆ, ਕਹਿੰਦੇ ਅਖੀਰ ਫਿਰ ਮਿੱਟੀ ਆ ਨਾ, ਸਭ ਕੁਝ ਕਰ ਲਓ ਕੀ ਕਰ ਲੈਣਾ। ਕਹਿੰਦੇ ਉਹ ਅਖੀਰ ਜਿਹੜਾ ਨਾਲ ਜਾਣਾ ਨਾ, ਇਹ ਨਿਸ਼ਚੇ ਨਾ ਜਪਿਆ ਕਰ। ਸਾਬੇ ਨੇ ਬਾਣੀ ਕੀ ਹੈ, ਜੈ ਮਾਤ ਪਿਤਾ ਸੁਖਨੀਤ ਨਾ ਭਾਈ ਮਨ ਪੂਆ ਨਾਮ, ਇਹ ਨਿਸ਼ਚੇ ਨਾ ਜਪੋ, ਬਾਕੀ ਜੋ ਮਰਜ਼ੀ ਪਾ ਲਓ, ਜਿਤਨਾ ਮਰਜ਼ੀ ਪਾ ਲਓ, ਆਪਣੀ ਵਿੱਦ ਤੋਂ ਪਰੇ ਪਾ ਲਓ, ਹੋਰ ਪਾ ਲਓ, ਐਂਡ ਕੀ ਹੈ, ਕੁਛ ਨਹੀਂ। ਆ ਕੇਵਲ ਨਾਲ ਜਾਂਦਾ ਸ਼ਬਦ ਦਾ ਵਿਆਸ, ਆਖੋ ਸਤਨਾ ਚੈ ਪਿੰਡ ਮਹਾਂ ਅੰਗ ਗੁਬਾਰਾ ਹਰ ਕਾ ਨਾਮ। ਆ ਰਾਜੇ ਜਨਕ ਦਾ ਗੁਰੂ ਸੀ ਅਸ਼ਟਾਬਕਰ, ਰਾਜੇ ਜਨਕ ਨੇ ਆਪਣੇ ਅਸ਼ਟਾਬਕਰ ਗੁਰੂ ਨੂੰ ਕਿਹਾ ਸੀ ਜੀ ਪ੍ਰਕਾਸ਼ ਕੀ ਹੈ, ਉਹਨੇ ਦੀਵਾ ਮੰਗਾਇਆ ਪ੍ਰਕਾਸ਼। ਰਾਜਾ ਜਨਕ ਕਹਿੰਦਾ ਜੀ ਹੁਣੇ ਫੂਕ ਮਾਰਾ ਹੈ, ਪ੍ਰਕਾਸ਼ ਗਿਆ। ਰਾਜੇ ਜਨਕ ਦਾ ਗੁਰੂ ਕਹਿੰਦਾ ਇਸ ਤੋਂ ਅੱਗੇ ਸੂਰਜ ਚੰਦਰਮਾ ਕੋਈ ਪ੍ਰਕਾਸ਼ ਨਹੀਂ। ਰਾਜਾ ਜਨਕ ਕਹਿੰਦਾ ਜੀ ਮੱਸਿਆਂ ਦੀਆਂ ਰਾਤਾਂ ਆਣ, ਚੰਦਰਮਾ ਗਿਆ ਪ੍ਰਕਾਸ਼, ਬਦਲ ਆ ਗਏ ਸੂਰਜ ਦਾ ਰੁਕ ਜਾਂਦਾ ਪ੍ਰਕਾਸ਼, ਉਹ ਵੀ ਗਿਆ ਰੁਕ ਜਾਂਦਾ ਪ੍ਰਕਾਸ਼ ਕੀ ਹੈ। ਦੀਵੇ ਨੂੰ ਫੂਕ ਮਾਰੀ ਬੁਝ ਗਿਆ, ਮੱਸਿਆਂ ਦੀਆਂ ਰਾਤਾਂ ਆਈਆਂ, ਚੰਦਰਮਾ ਗਿਆ, ਬਦਲ ਆ ਗਏ ਸੂਰਜ ਦਾ। ਰਾਜਾ ਜਨਕ ਦਾ ਗੁਰੂ ਕਹਿੰਦਾ ਸਰ ਚੌਥਾ ਪ੍ਰਕਾਸ਼ ਆ ਜਿਹੜੀ ਸਾਡੇ ਗਲੇ ਚੋਂ ਬਚਨ ਨਿਕਲਿਆ ਇਸ ਬਾਣੀ ਦਾ। ਰਾਜਾ ਜਨਕ ਕਹਿੰਦਾ ਜੀ ਜਦੋਂ ਕੰਠ ਬੰਦ ਹੋ ਗਿਆ ਦਰਦ ਹੋ ਕੇ, ਜਿਵੇਂ ਬਾਣੀ ਚ ਲਿਖਿਆ ਨੈਨੋ ਨੀਰ ਪਏ ਤਨ ਖੀਨਾ ਭਏ ਕੇ ਸੁਦਵਾਨੀ ਰੁੱਧਾ ਕੰਠ, ਸ਼ਬਦ ਨਹੀਂ ਉਚਰਦਾ ਹੀ ਨਹੀਂ ਬਾਣੀ ਕਿੱਥੋਂ, ਇਹ ਵੀ ਗਿਆ ਪ੍ਰਕਾਸ਼। ਰਾਜਾ ਜਨਕ ਦਾ ਗੁਰੂ ਕਹਿੰਦਾ ਇਸ ਤੋਂ ਅੱਗੇ ਮਨ ਦਾ ਪ੍ਰਕਾਸ਼। ਕਹਿੰਦੇ ਜੀ ਜਦੋਂ ਇਹ ਚੰਚਲ ਪੋਣੇ ਚ ਦੂਜੇ ਬੰਨੇ ਤੁਰ ਪਏ, ਚੰਗੇ ਬੰਨੇ ਜਾਵੇ ਫਿਰ। ਇਸ ਤੋਂ ਅੱਗੇ ਕਹਿੰਦਾ ਮਤ ਦਾ ਪ੍ਰਕਾਸ਼, ਮਤੀ ਦਾ। ਕਹਿੰਦੇ ਜੀ ਜਦੋਂ ਬੰਦਾ ਦਿਨਸ ਗਿਆ, ਇਹ ਵੀ ਗਈ। ਕਿਹੜਾ ਪ੍ਰਕਾਸ਼ ਹੈ ਜਿਹੜਾ ਸਥਿਰ ਰਹੇ। ਰਾਜੇ ਜਨਕ ਦਾ ਗੁਰੂ ਕਹਿੰਦਾ ਸਰ ਇੱਕੋ ਪ੍ਰਕਾਸ਼ ਹੈ ਸ਼ਬਦ ਦਾ, ਰਹਿ ਗਿਆ ਸਤਨਾਮ, ਜਿਹੜਾ ਮਰਨ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ। ਹੁਣ ਜਾ ਰਹੇ

ਇਸ ਨਿਸ਼ਚੇ ਨਾਲ ਜਪਿਆ ਕਰੋ ਸ਼ਬਦ ਦਾ ਵਿਆਹ। ਨਾਮ ਰਹੋ ਸਾਧੂ ਰਹੋ ਰਹੋ ਹੋਰ ਤਾਂ ਨਹੀਂ ਕੋਈ ਕਿਹਾ ਰਹੇਗਾ, ਹੋਰ ਕੋਈ ਕਿਹਾ ਹੁੰਦਾ ਤਾਂ ਉਹ ਵੀ ਆ ਜਾਂਦੀ ਚੀਜ਼ ਚੌਥੀ ਵੀ ਨਾ। ਹਾਂ ਭਾਈ ਸ਼ਬਦ ਰਹੇਗਾ ਨਾਮ, ਜਾਂ ਇਹਨੂੰ ਜਪਣ ਵਾਲਾ ਮਨ ਸਾਧਣ ਵਾਲਾ, ਜਾਂ ਗੁਰੂ ਗੋਬਿੰਦ ਆਖੋ ਸਤਨਾਮ, ਇਹ ਦੂਸਰਾ ਵਚਨ। ਗੁਰੂ ਨਾਨਕ ਸਾਹਿਬ ਨੇ ਭਾਈ ਫਿਰਨੇ ਤੇ ਯੋਧ ਦੀ ਝੋਲੀ ਚ ਪਾਇਆ। ਪਹਿਲਾ ਬਚਨ ਪਿਛਲ ਰਾਤ ਜਾਗਣਾ, ਦੂਜਾ ਬਚਨ ਸ਼ਬਦ ਦਾ ਅਭਿਆਸ ਕਰਨਾ, ਬਾਕੀ ਦੇ ਚਾਰ ਬਚਨ ਛੇ ਨੇ ਕੁੱਲ, ਉਹ ਅਗਲੇ ਵੀਰਵਾਰ ਅਰਦਾਸ ਕਰਨਾ, ਮਹਾਰਾਜ ਜੀ ਸਾਂਝੇ ਕਰਾਉਣ।

ਰੋਂਦੇ ਨੂੰ ਨਹੀਂ ਥੱਕ ਸਕਦਾ। ਜਿਹੜਾ ਗੁਰੂ ਦਾ ਸਿੱਖ ਹੈ ਬਾਂਹ ਫੜ ਲੈਂਦਾ, ਆਪਣੇ ਸਰੀਰ ਤੇ ਭਾਵੇਂ ਦੁੱਖ ਸਹਿਣਾ ਪੈ ਜਾਵੇ, ਸਰੀਰ ਤੇ ਕਸ਼ਟ ਜਰ ਸਕਦਾ, ਪਰ ਦੁਖੀਏ ਦਾ ਦੁੱਖ ਨਿਵਰਤ ਕਰ ਦਿੰਦਾ। ਭਾਈ ਕਮਲੀਏ ਵਰਗਾ ਰਾਜੇ ਦਾ ਵਜ਼ੀਰ ਵਜ਼ੀਰ ਖਾਂ ਕੋੜੀ ਹੋ ਗਿਆ, ਐਸਾ ਦੁੱਖ ਲੱਗ ਗਿਆ, ਰਾਜੇ ਨੇ ਵੀ ਸ਼ਹਿਰ ਤੋਂ ਬਾਹਰ ਕੱਢ ਦਿੱਤਾ, ਪਰ ਭਾਈ ਕਮਲੀਆ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾਂਦਾ, ਵਜ਼ੀਰ ਖਾਂ ਦੇ ਕੰਨਾਂ ਵਿੱਚ ਜਦੋਂ ਬਾਣੀ ਪਈ, ਤਨ ਮਨ ਠੰਡਾ ਹੋਇਆ, ਆਵਾਜ਼ ਮਾਰੀ, ਉਹ ਸਿੱਖਾ ਅਕੀਦੀ ਕਲਾਮ ਪੜ੍ਹਦਾ, ਆ ਬਾਣੀ ਸੁਣਦਿਆਂ ਮੇਰਾ ਤਨ ਮਨ ਠੰਡਾ ਹੋ ਗਿਆ। ਤੇ ਭਾਈ ਕਮਲੀਆ ਪਰਉਪਕਾਰੀ ਕੋਲ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ, ਫਿਰ ਇੱਥੋਂ ਤੱਕ ਆਪਣੇ ਮੋਢਿਆਂ ਤੇ ਚੁੱਕ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਲਿਆ ਕੇ ਦੁੱਖ ਦੂਰ ਕਰ ਦਿੱਤਾ ਭਾਈ ਕਮਲੀਏ ਨੇ। ਐਸਾ ਪਰਉਪਕਾਰੀ ਉਹ ਕੋੜੀ ਵਜ਼ੀਰ ਖਾਂ ਵਰਗੇ ਜਿਨ੍ਹਾਂ ਦਾ ਸਰੀਰ ਕੰਚਨ ਵਰਗਾ ਕਰ ਦਿੱਤਾ, ਫੜ ਲਈ ਬਾਂਹ, ਦੁੱਖ ਦੂਰ ਕਰ ਦਿੱਤਾ। ਪਰ ਆਓ ਬਈ, ਸਿੱਖਾਂ ਦਾ ਤਾਂ ਪਿਆਰ ਹੀ ਇਹੋ ਜਿਹਾ, ਭਾਵਨਾ ਹੀ ਇਹੋ ਜੀ, ਹਿਰਦੇ ਵਿੱਚ ਪਰਉਪਕਾਰ ਦਾ ਬੀਜ ਬੋਇਆ ਹੁੰਦਾ, ਇਸ ਵਾਸਤੇ ਬਾਂਹ ਫੜ ਲੈਂਦੇ, ਦੁਖੀਆਂ ਦਾ ਦੁੱਖ ਨਹੀਂ ਉਹ ਜਰਦੇ, ਰੁੜਦੇ ਜਾਂਦੇ ਦੀ ਬਾਂਹ ਫੜਦੇ, ਪਰ ਮੁੱਖ ਤੋਂ ਸਤ ਨਾਮ ਜਪ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਿਰ ਵੀ ਮਨ ਨੀਵਾਂ ਮਤ ਉੱਚੀ, ਆਓ ਬਈ ਸਿੱਖਾਂ ਦਾ। ਪਰ ਜਿਹੜਾ ਸਿੱਖ ਬਣ ਜਾਵੇ, ਭੇਖੀ ਸਿੱਖ ਨਹੀਂ, ਵਿਖਾਵੇ ਵਾਲਾ ਸਿੱਖ ਨਹੀਂ, ਜਿਹੜਾ ਅਥਿਖ ਅੰਦਰੋਂ ਸਿੱਖ ਹੈ, ਜਿਹਦੇ ਹਿਰਦੇ ਵਿੱਚੋਂ ਪਿਆਰ ਹੈ, ਬਸ ਉਹ ਪ੍ਰਗਟ ਹੀ ਨਹੀਂ ਕਰਦਾ, ਉਹ ਤਾਂ ਕਹਿੰਦਾ ਹੀ ਨਹੀਂ, ਉਹ ਤਾਂ ਕਹਿੰਦਾ ਮੈਂ ਅਜੇ ਸਿੱਖ ਬਣਿਆ ਹੀ ਨਹੀਂ, ਕਿਉਂਕਿ ਗੁਰੂ ਦਾ ਮਾਰਗ ਹੀ ਐਸਾ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਸਿੱਖ ਚੱਲਦਾ, ਬਸ ਉਹ ਤਾਂ ਮਨ ਨੀਵਾਂ ਮਤ ਉੱਚੀ, ਕਿ ਜਿਨ੍ਹਾਂ ਤੇ ਗੁਰੂ ਬਖਸ਼

ਧਰਮ ਦੀ ਖਾਤਰ ਨਿਸ਼ਾਵਰ ਵੀ ਹੋ ਜਾਂਦੇ ਤੇ ਤਨ ਤੇ ਮਨ ਧਨ ਦਾ ਮਾਣ ਵੀ ਨਹੀਂ ਕਰਦੇ। ਬਸ ਪੂਰਨ ਸਿੱਖ ਦਾ ਇਹੋ ਹੀ ਰੂਪ ਹੈ, ਜਦੋਂ ਪੂਰਾ ਹੋ ਜਾਂਦਾ। ਪਰ ਕਦੋਂ ਪੂਰਾ ਹੁੰਦਾ? ਜਦੋਂ ਪੂਰੇ ਨਾਲ ਜੁੜ ਜਾਂਦਾ, ਉਸ ਮਾਲਕ ਦੇ ਪਾਏ ਹੋਏ ਪੂਰਨਿਆਂ ਤੇ ਤੁਰਦਾ, ਫਿਰ ਆਪਣਾ ਜੀਵਨ ਉਹਦੇ ਲੇਖੇ ਲਾ ਦਿੰਦਾ। ਜੇ ਸੂਲੀ ਤੇ ਵੀ ਚੜ੍ਹਨਾ ਪੈ ਜਾਵੇ, ਫਿਰ ਵੀ ਉਹਦੇ ਗੀਤ ਗਾਉਂਦਾ, ਉਹਨੂੰ ਭੁੱਲਦਾ ਨਹੀਂ। ਗੀਤ ਗਾ ਕੇ

ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੇਵਾ, ਜਿੱਥੇ ਝਾੜੂ ਦੀ ਸੇਵਾ ਕਰਦਾ, ਜਲ ਛਕਾਉਣ ਦੀ ਸੇਵਾ ਕਰਦਾ, ਉੱਥੇ ਲੰਗਰ ਦੀਆਂ ਲੱਕੜਾਂ ਵੀ ਲਿਆਉਂਦਾ। ਜੰਗਲਾਂ ਵਿੱਚੋਂ ਲੱਕੜਾਂ ਕੱਟਣੀਆਂ, ਸਿਰ ਤੇ ਚੁੱਕਣੀਆਂ, ਲੰਗਰ ਵਿੱਚ ਲਿਆ ਕੇ ਸੇਵਾ ਕਰਨੀ। ਪਰ ਅੱਜ ਇਮਤਿਹਾਨ ਦਾ ਪਰਚਾ ਪੈ ਗਿਆ। ਭਾਈ ਮੰਝ ਜੀ, ਲੱਕੜਾਂ ਤਾਂ ਕੱਟੀਆਂ, ਬੰਨਿਆ, ਸਿਰ ਤੇ ਚੁੱਕ ਲਿਆ, ਲੱਕੜਾਂ ਨੂੰ ਸਿਰ ਤੇ ਚੁੱਕ ਕੇ

0: ਜਦੋਂ ਸਾਹਿਬ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਸ਼ਹੀਦ ਕਰਨ ਲੱਗੇ ਤੇ ਔਰੰਗਜ਼ੇਬ ਨੇ ਆਖਿਆ ਕੋਈ ਕਰਾਮਾਤ ਦਿਖਾਓ ਤੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ ਇਹ ਤਮਾਸ਼ੇ ਨੇ, ਰੱਬ ਦੇ ਲੋਕ ਤਮਾਸ਼ਾ ਕਰਦਿਆਂ ਤੇ ਵੇਖਦਿਆਂ ਉਹਨਾਂ ਨੂੰ ਸ਼ਰਮ ਆਉਂਦੀ ਹੈ। ਹਜ਼ੂਰ ਪਾਤਸ਼ਾਹ ਜੀ ਨੇ ਉੱਥੇ ਬਚਨ ਆਖੇ ਨੇ,
1: ਤਿਲਕ ਜਨੂ ਰਾਖਾ ਪ੍ਰਭੂ ਤਾਕਾ ਕੀਨੋ ਬੜੋ।

ਸਾਸਤ ਸਿਮ੍ਰਤ ਵੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ ਖਟਕਰ ਮਾਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਣ ਰਾਜ ਮਿਲਖ

ਪਨਾਹ ਵਿੱਚ ਆਇਆ ਹਾਂ, ਮੇਰੀ ਝੋਲੀ ਅੰਦਰ ਬੰਦਗੀ ਦੀ ਖੈਰ ਪਾ। ਆਖਿਰ ਐਸਾ ਕਿਉਂ? ਇਸ ਭੇਦ ਨੂੰ ਜੇ ਜਾਣਨਾ ਹੋਵੇ ਬਾਖੂਬੀ ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛ ਕਰਨੀ ਪਵੇਗੀ, ਭਾਈ ਸਾਹਿਬ ਜੀ ਬਾਬਾ ਫਰੀਦ ਜੀ ਨੇ ਇਹ ਮੰਗ ਕਿਉਂ ਕੀਤੀ ਹੈ, ਅਸੀਂ ਕਿਉਂ ਐਸੀ ਮੰਗ ਕਰੀਏ ਅਸੀਂ ਵੀ, ਜਦਕਿ ਇਤਨਾ ਸੰਸਾਰ ਪਦਾਰਥਾਂ ਨਾਲ ਭਰਿਆ ਹੋਇਆ ਹੈ ਔਰ ਉਹਨਾਂ ਦੀ ਲੋੜ ਵੀ ਹੈ, ਉਹਨਾਂ ਤੋਂ ਬਗੈਰ ਅੱਜ ਜੀਵਨ ਚੱਲਣਾ ਵੀ ਬੜਾ ਮੁਸ਼ਕਲ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਇਸ ਗੱਲ ਦਾ। ਤਿੰਨ ਪੌੜੀਆਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਇਸ ਪ੍ਰਤੀ, ਤੇ ਧਰਤੀ ਨੂੰ ਸਵਾਲ ਕੀਤਾ ਕਿਉਂਕਿ ਬਾਬਾ ਜੀ ਨੇ ਇੱਕ ਪਵਿੱਤਰ ਬਚਨ ਜੋ ਬਾਬਾ ਫਰੀਦ ਜੀ ਨੇ ਆਖਿਆ ਹੈ, ਕਹਿਣ ਲੱਗੇ ਮੈਂ ਬੰਦਗੀ ਦੀ ਮੰਗ ਇਸ ਕਰਕੇ ਕਰਦਾ ਹਾਂ ਕਿਉਂਕਿ ਸੰਸਾਰ ਦੇ ਅੰਦਰ ਮੈਂ ਬਹੁਤ ਲੋਕ ਵੇਖੇ ਹਨ ਜੋ ਆਪਣੀ ਸੰਸਾਰ ਦੀ ਜੀਵਨ ਕਿਰਿਆ ਨੂੰ ਚਲਾਉਣ ਲੱਗੇ ਆ, ਸੰਸਾਰ ਦੇ ਅੰਦਰ ਆਪਣਾ ਪਿਆਰ ਭਾਵਨਾ ਤੇ ਵਿਖਾਉਂਦੇ ਹਨ ਪਰ ਨਿਰੰਕਾਰ ਦੇ ਨਾਲ ਪਿਆਰ ਭਾਵਨਾ ਉਹਨਾਂ ਦੀ ਬਿਲਕੁਲ ਨਹੀਂ ਹੁੰਦੀ। ਇਸ ਕਰਕੇ ਬਾਬਾ ਜੀ ਆਖਣ ਲੱਗੇ, ਕਹਿਣ ਲੱਗੇ ਮੈਂ ਉਹਨਾਂ ਲੋਕਾਂ ਵੱਲ ਵੇਖਦਾ ਹਾਂ ਜਿਹੜੇ ਸੰਸਾਰ

ਪਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਸਾਡੇ ਮਨ ਦੇ ਅੰਦਰ ਦੀ ਜਾਣਦਾ ਹੈ ਕਿ ਤੇਰੇ ਮਨ ਅੰਦਰ ਕੀ ਕਿਰਿਆ ਚੱਲ ਰਹੀ ਹੈ। ਇਸ ਕਰਕੇ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ, ਜਿਨ੍ਹਾਂ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਮਨੁੱਖ ਹੀ ਸੱਚਾ ਗਿਣਿਆ ਜਾ ਸਕਦਾ ਜੋ ਦਿਲੋਂ ਵੀ ਮੁਹੱਬਤ ਕਰਦਾ, ਕੇਵਲ ਮੂੰਹ ਦੇ ਨਾਲ ਹੀ ਮਿੱਠੀਆਂ ਗੱਲਾਂ ਕਰਕੇ ਆਪਣਾ ਗੁਜ਼ਾਰਾ ਨਹੀਂ ਕਰ ਰਿਹਾ। ਇਸ ਕਰਕੇ ਆਖਣ ਲੱਗੇ, ਕਹਿਣ ਲੱਗੇ ਐਸੇ ਲੋਕਾਂ ਨੂੰ ਆਖਿਆ, ਉਹ ਆਖਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਇਸ ਪ੍ਰਕਾਰ ਨਾਲ ਆਪਣਾ ਜੀਵਨ ਬਤੀਤ ਨਹੀਂ ਕਰਦੇ, ਉਸਦੇ ਇਸ਼ਕ ਅੰਦਰ ਆਪਣੇ ਆਪ ਨੂੰ ਰੰਗ ਕੇ ਜੀਵਨ ਬਤੀਤ ਨਹੀਂ ਕਰਦੇ। ਤੇ ਬਾਬਾ ਫਰੀਦ ਜੀ ਆਖਣ ਲੱਗੇ, ਕਹਿਣ ਲੱਗੇ, ਉਹ ਲੋਕ ਜਿਹੜੇ ਹਨ ਉਹ ਦੁਨੀਆਂ ਤੇ ਪਾਰ ਬਣ ਜਾਂਦੇ ਨੇ। ਇਸ ਕਰਕੇ ਮੈਂ ਦੁਨੀਆਂ ਤੇ ਪਾਰ ਨਹੀਂ ਬਣਨਾ ਚਾਹੁੰਦਾ ਤੇ ਮੈਂ ਬੰਦਗੀ ਦੀ ਖੈਰਾਤ ਮੰਗਦਾ। ਤੇ ਬਾਬਾ ਜੀ ਆਖਣ ਲੱਗੇ,

ਨਹੀਂ ਲੱਗਦਾ ਇਤਨਾ ਕੁਝ ਸੰਸਾਰ ਦੇ ਅੰਦਰ ਮੈਂ ਗਿਣ ਮਾਰਿਆ, ਭਲਾ ਕੋਈ ਐਸੀ ਵਸਤੂ ਵੀ ਹੈ ਜੋ ਤੈਨੂੰ ਭਾਰੀ ਲੱਗਦੀ ਹੋਵੇ ਜਾਂ ਤੈਨੂੰ ਭਾਰ ਵਿਆਪਦਾ ਹੋਵੇ? ਤੇ ਬਾਈ ਸਾਹਿਬ ਜੀ ਆਖਣ ਲੱਗੇ, ਕਹਿਣ ਲੱਗੇ, ਧਰਤੀ ਨੇ ਜਵਾਬ ਦਿੱਤਾ, ਕਹਿਣ ਲੱਗੀ ਹਾਂ ਮੈਨੂੰ ਕਿਸੇ ਦਾ ਭਾਰ ਵਿਆਪਦਾ। ਤੇ ਬਾਈ ਸਾਹਿਬ ਜੀ ਕਹਿੰਦੇ, ਉਹ ਕਿਹੜੀ ਚੀਜ਼ ਹੈ ਜਿਹਦਾ ਤੈਨੂੰ ਭਾਰ ਵਿਆਪਦਾ?

ਜੋ ਵਸਤੂਆਂ ਜੋ ਪਦਾਰਥ ਸਾਨੂੰ ਉਸਨੇ ਬਖਸ਼ਿਸ਼ ਕੀਤੇ ਹਨ, ਜੇ ਉਹਨਾਂ ਦਾ ਕਿਸੇ ਦਾ ਅਸੀਂ ਮੁੱਲ ਪਾਉਣਾ ਚਾਹੀਏ ਤੇ ਅਸੀਂ ਮੁੱਲ ਨਹੀਂ ਦੇ ਸਕਦੇ। ਇਸ ਕਰਕੇ ਉਹਨਾਂ ਦਾ ਕੀਤਾ ਹੋਇਆ ਇਹ ਪਰ ਉਪਕਾਰ ਜੇ ਅਸੀਂ ਭੁੱਲ ਜਾਈਏ ਤੇ ਸਤਿਗੁਰ ਪਾਤਸ਼ਾਹ ਜੀ ਆਖਣ ਲੱਗੇ ਕਹਿਣ ਲੱਗੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਦੇਣਦਾਰ ਹਾਂ ਅਤੇ ਅਕਿਰਤ ਗਣ ਹਾਂ। ਤੇ ਇਸ ਕਰਕੇ ਉਹ ਅਕਿਰਤ ਗਣ ਕਿਤਨਾ ਕੁ ਮਾੜਾ ਹੈ, ਕਿਤਨਾ ਕੁ ਬੁਰਾ ਹੈ, ਕਿਤਨਾ ਕੁ ਮੰਦਾ ਹੈ, ਉਸ ਦੀ ਉਦਾਹਰਣ ਇੱਕ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ।

ਕੁੱਤੇ ਦੇ ਮਾਸ ਨੂੰ ਸ਼ਰਾਬ ਚ ਰਿੰਨ ਕੇ ਮਨੁੱਖ ਦੀ ਛਿਵਿਆਂ ਚੋਂ ਇੱਕ ਲਿਆਂਦੀ ਹੋਈ ਖੋਪਰੀ ਅੰਦਰ ਪਾ ਕੇ ਲਹੂ ਦੇ ਨਾਲ ਭਰੇ ਹੋਏ ਕੱਪੜੇ ਦੇ ਨਾਲ ਉਸ ਨੂੰ ਢੱਕ ਕੇ ਲੈ ਕੇ ਚੱਲੀ ਹੈ। ਦੂਰੋਂ ਬਦਬੂ ਆ ਰਹੀ ਹੈ ਉਸ ਦੀ ਤੇ ਕਿਸੇ ਨੇ ਪੁੱਛ ਲਿਆ ਵੀ ਇਹ ਤੂੰ ਕੀ ਲੈ ਕੇ ਚੱਲੀ ਹੈ ਤੇ ਉਸਨੇ ਸਾਰਾ ਬਿਰਤਾਂਤ ਕਹਿ ਸੁਣਾਇਆ ਤੇ ਆਖਣ ਲੱਗੀ ਕਹਿਣ ਲੱਗੀ ਕਿਤੇ ਫਿਰ ਕਹਿੰਦਾ ਕਿ ਢੱਕਿਆ ਕਿਉਂ ਹੈ ਇਤਨੀ ਮੰਦੀ ਵਸਤੂ ਨੂੰ ਕਹਿਣ ਲੱਗੀ ਇਸ ਕਰਕੇ ਢੱਕ ਕੇ ਲਿਜਾ ਰਹੀ ਹਾਂ ਕਿ ਕਿਸੇ ਅਕਿਰਤ ਗਣ ਦੀ ਨਿਗਾਹ ਨਾ ਪੈ ਜਾਏ ਇਸ ਕਰਕੇ ਮੈਂ ਇਸ ਨੂੰ ਢੱਕਿਆ ਹੋਇਆ ਇਹ ਕਿਤੇ ਖਰਾਬ ਨਾ ਹੋ ਜਾਵੇ।

ਫਤਿਹ। ਮੈਨੂੰ ਗੁਰਮੁਖ ਪਿਆਰਿਆਂ ਨੇ, ਭਾਈ ਸਾਹਿਬ ਭਾਈ ਸੰਤ ਸਿੰਘ ਮਸੀਹ ਨੇ ਆਪ ਜੀ ਦੇ ਸਨਮੁਖ ਜੋ ਉਸ ਸਮੇਂ 5 ਤਰੀਕ ਦੀ ਰਾਤ ਨੂੰ ਸਰਕਾਰ ਨੇ ਜਾਲਮਿਆਨਾ ਬਹੁਤ ਭਾਰੀ ਹਮਲਾ ਕੀਤਾ, ਉਸ ਦੇ ਦੌਰਾਨ ਆਸ਼ੇ ਤੋਂ ਆਪ ਜੀ ਨੂੰ ਜਾਣੂ ਕਰਾਉਣ ਵਾਸਤੇ ਕਿਹਾ ਹੈ, ਕਿਉਂਕਿ ਉਸ ਤਰੀਕ 5 ਤਰੀਕ ਦੇ 7:30 ਵਜੇ ਤਕਰੀਬਨ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆ ਸੀ। ਅਕਾਲ ਤਖਤ ਸਾਹਿਬ ਦੇ ਮਹਾਂਪੁਰਸ਼ ਖਾਲਸਾ ਭਿੰਡਰਾਂ ਵਾਲੇ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਮੈਂ ਦਰਸ਼ਨ ਵੀ ਕੀਤੇ ਤੇ ਕੁਝ ਬਚਨ ਬਲਾਸ ਵੀ ਕੀਤੇ ਸਨ। ਉਸ ਵੇਲੇ ਟਾਈਮ ਤਕਰੀਬਨ 7:30 ਦਾ ਸੀ ਤਾਂ ਗੋਲੀ ਉਸ ਵੇਲੇ ਬਹੁਤ ਜ਼ਿਆਦਾ ਚੱਲ ਰਹੀ ਸੀ, ਤਾਂ ਮੈਂ ਉਨ੍ਹਾਂ ਨੂੰ ਮਿਲ ਕੇ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਰਹਿ ਰਾਸ ਦੇ ਪਾਠ ਦੀ ਡਿਊਟੀ ਸੀ ਉਹ ਗੁਰਮੁਖ ਪਿਆਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਹੋਣਾ ਦੀ ਸੀ। ਗੋਲੀ ਜ਼ਿਆਦਾ ਚੱਲਣੀ ਕਰਕੇ ਉਹ ਗੁਰਮੁਖ ਪਿਆਰੇ ਸਮੇਂ ਸਿਰ ਪੁੱਜ ਨਹੀਂ ਸਨ ਸਕੇ। ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਥੱਲੇ ਉਤਰਿਆ ਜਦ ਉਸ ਵੇਲੇ ਬਹੁਤ ਜ਼ਿਆਦਾ ਗੋਲੀ ਚੱਲ ਰਹੀ ਸੀ, ਤਾਂ ਸਿੰਘ ਬੈਠੇ ਹੋਏ ਸਨ ਥੱਲੇ ਜਾਣ ਲੋ ਮੋਰਚੇ ਦੇ ਵਿਚ। ਉਸ ਮੋਰਚੇ ਦੇ ਵਿਚ ਹੀ ਮੈਂ ਸਿੰਘਾਂ ਦੇ ਪਾਸ ਕੁਝ ਸਮਾਂ ਬੈਠਾ ਤੇ ਕੁਝ ਸਿੰਘਾਂ ਨੂੰ ਮੈਂ ਇਹ ਕਿਹਾ, ਭਾਈ ਗੁਰਮੁਖੋ ਧਿਆਨ ਰੱਖਿਓ, ਗਿਆਨੀ ਮੋਹਨ ਸਿੰਘ ਜੀ ਲੰਘਣਗੇ ਰਹਿ ਰਾਸ ਦਾ ਪਾਠ ਕਰਨ ਵਾਸਤੇ। ਤਾਂ ਧਿਆਨ ਰੱਖਿਆ ਉਨ੍ਹਾਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਰਹਿ ਰਾਸ ਦਾ ਪਾਠ ਸ਼ੁਰੂ ਹੋ ਚੁੱਕਾ ਸੀ। ਹਾਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ 5 ਮਿੰਟ ਰਹਿ ਰਾਸ ਦਾ ਪਾਠ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਅਕਾਲ ਤਖ਼ਤ ਸਾਹਿਬ ਜੀ ਤੇ 5 ਮਿੰਟ ਬਾਅਦਾ ਹੁੰਦਾ ਹੈ। ਇਸ ਗੱਲ ਨੂੰ ਮੈਂ ਵਿਚਾਰਿਆ ਕਿ ਬਾਬਾ ਮੋਹਨ ਸਿੰਘ ਜੀ ਹੁਣ ਜ਼ਿਆਦਾ ਗੋਲੀ ਚੱਲਣਾ ਕਰਕੇ ਪੁੱਜ ਨਹੀਂ ਸਕਣਗੇ। ਮੈਂ ਸ੍ਰੀ ਅਕਾਲ ਤਖ਼ਤ ਤੋਂ ਦੌੜਿਆ, ਚੱਲਦੀ ਹੋਈ ਗੋਲੀ ਦੇ ਵਿਚ ਦਰਸ਼ਨੀ ਡੇੜੀ ਪੁੱਜਾ। ਦਰਸ਼ਨੀ ਡੇੜੀ ਜਾ ਕੇ ਮੈਂ 2-1 ਮਿੰਟ ਠਹਿਰਿਆ, ਗੋਲੀ ਜ਼ਿਆਦਾ ਚੱਲਦੀ ਕਰਕੇ ਫਿਰ ਉਥੋਂ ਦੌੜ ਲਾਈ, ਚੱਲਦੀ ਹੋਈ ਗੋਲੀ ਵਿਚ ਸ੍ਰੀ ਹਰਿਮੰਦਰ ਸਾਹਿਬ ਪੁੱਜ ਗਿਆ। ਮੈਂ ਜਾ ਕੇ ਰਹਿ ਰਾਸ ਦਾ ਪਾਠ ਆਰੰਭ ਕਰ ਦਿੱਤਾ ਸੀ। ਉਸ ਦੇ ਸਮੇਂ ਹੀ ਇਸੇ ਤਰ੍ਹਾਂ ਗਿਆਨੀ ਮੋਹਨ ਸਿੰਘ ਜੀ ਵੀ ਅੰਦਰ ਆਣ ਪੁੱਜੇ, ਤਾਂ ਤਕਰੀਬਨ ਸਾਡੇ ਨਾਲ 22 ਸਿੰਘ ਹੋਰ ਸਨ, ਜਿਨ੍ਹਾਂ ਦੇ ਵਿਚੋਂ ਕੁਝ ਪ੍ਰੇਮੀ, ਕੁਝ ਦਰਬਾਰ ਸਾਹਿਬ ਜੀ ਦੇ ਮੁਲਾਜ਼ਮ ਅਰਾਸੀਏ ਵੀ ਸ਼ਾਮਲ ਸਨ। ਤਾਂ ਅਸੀਂ ਜਦੋਂ ਰਹਿਰਾਸ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਤਾਂ ਉਸ ਵੇਲੇ ਅੰਧਾ ਧੁੰਦ ਗੋਲੀ ਚੱਲਣੀ ਸ਼ੁਰੂ ਹੋ ਚੁੱਕੀ ਸੀ। ਸਾਡੇ ਪਾਸੋਂ ਮਹਾਰਾਜ ਦੀ ਸਵਾਰੀ ਲੈ ਕੇ ਫਿਰ ਬਾਹਰ ਨਹੀਂ ਜਾਇਆ ਗਿਆ, ਮਹਾਰਾਜ ਦੀ ਸਵਾਰੀ ਸੁਖ ਆਸਣ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹੀ ਲੈ ਗਏ। ਤਾਂ ਉੱਤੇ ਹੀ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਂ, ਜਿਸ ਵੇਲੇ 10 ਰਾਤ ਦੇ ਵੱਜੇ ਹਨ ਉਸ ਵੇਲੇ ਪਹਿਲਾਂ ਟੈਂਕ ਅੰਦਰ ਆਏ ਹਨ। ਟੈਂਕ ਆਉਂਦਿਆਂ ਸਾਰ ਹੀ ਬਾਹਰੋਂ ਫਾਇਰ ਤੋਪ ਦਾ ਤਾਂ ਪਹਿਲਾਂ ਹੀ ਆ ਰਿਹਾ ਸੀ, ਇਨ੍ਹਾਂ ਦੇ ਗੋਲਿਆਂ ਨਾਲ ਸ਼ਹਿਰ ਨੂੰ ਅੱਗ ਲੱਗ ਗਈ। ਅੱਗ ਲੱਗਣਾ ਕਰਕੇ ਬਹੁਤ ਦੂਰ ਤੱਕ ਸ਼ਹਿਰ ਸੜਦਾ ਜਾ ਰਿਹਾ ਸੀ, ਤਾਂ ਬਖਤਰਬੰਦ ਗੱਡੀ ਬਾਹਰ ਆਣ ਕੇ ਸਰੋਵਰ ਦੇ ਕਿਨਾਰੇ ਤੇ ਖਲੋਤੀ ਹੋਈ ਫੁੱਲ ਲਾਈਟਾਂ ਜਗਾਈਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਜੀ ਦੇ ਚੁਗਿਰ ਦੇ ਚਾਨਣੀ ਚਾਨਣ ਦਿਖ ਰਿਹਾ ਸੀ ਉਸ ਵੇਲੇ। ਅਸੀਂ ਉਸ ਵੇਲੇ ਪ੍ਰਤੀਤ ਇਹ ਕੀਤਾ, ਹਰਿਮੰਦਰ ਸਾਹਿਬ ਜੀ ਦੀ ਵਿਚਾਲੜੀ ਛੱਤ ਵਿਚ ਸਾਂ ਅਸੀਂ, ਤਾਂ ਬਾਰੀਆਂ ਥਾਣੀ ਤੱਕ ਰਹੇ ਸਾਂ ਲੜਾਈ ਹੁੰਦੀ ਹੋਈ। ਅਸਾਂ ਵਿਚਾਰਿਆ ਕਿ ਅੱਗ ਲੱਗਣਾ ਕਰਕੇ ਇਹ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ ਤੇ ਪਾਣੀ ਸਰੋਵਰ ਵਿਚੋਂ ਲੈ ਰਹੀ ਹੈ ਤੇ ਇਸਨੇ ਅੱਗੇ ਜਾ ਕੇ ਸ਼ਹਿਰ ਵਿਚ ਅੱਗ ਬੁਝਾਉਣੀ ਹੈ। ਥੋੜਾ ਹੀ ਸਮਾਂ ਹੋਇਆ ਤੇ ਇਹ ਪਰਿਕਰਮਾ ਵਿਚ ਉਤਰ ਆਈ, ਤਾਂ ਫਿਰ ਇਸਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਤਾਂ ਸਾਨੂੰ ਪ੍ਰਤੀਤ ਹੋ ਗਿਆ ਕਿ ਤਾਂ ਟੈਂਕ ਆ ਚੁੱਕੇ ਹਨ। ਫਿਰ 1, 2, 3, 4 ਇਉਂ ਗਿਣਤੀ ਦੇ ਵਿਚ ਟੈਂਕ ਆਉਂਦੇ ਗਏ ਦੋਵਾਂ ਬੰਨਿਆਂ ਤੋਂ, ਘੰਟੇ ਘਰ ਤੋਂ ਲੈ ਕੇ ਬ੍ਰਹਮ ਬੂਟੇ ਤੱਕ ਆਉਂਦਿਆਂ ਇਨ੍ਹਾਂ ਸਾਰਿਆਂ ਕਮਰਿਆਂ ਨੂੰ ਅੱਗ ਲਾ ਦਿੱਤੀ ਗਈ ਸੀ।
ਟੈਂਕ ਦੇ ਨਾਲ ਅਸੀਂ ਆਪ ਆਪਣੀਆਂ ਅੱਖਾਂ ਨਾਲ ਹਰਿਮੰਦਰ ਸਾਹਿਬ ਜੀ ਦੀ ਉਤਰੀ ਛੱਤ ਵਿਚੋਂ ਸਿੰਘਾਂ ਨੂੰ ਬਲਦੀ ਹੋਈ ਅੱਗ ਵਿਚੋਂ ਨਿਕਲ ਕੇ ਤੇ ਸਰੋਵਰ ਵਿਚੋਂ ਪਾਣੀ ਖੜ ਖੜ ਕੇ ਪਾਉਂਦਿਆਂ ਹੋਇਆਂ ਵੇਖਿਆ। ਛੋਟੇ ਛੋਟੇ ਬੱਚੇ ਚਲਾਉਂਦੇ ਹੋਏ ਪ੍ਰਕਰਮਾਂ ਵਿਚ ਜਨਾਨੀਆਂ ਰੋਂਦੀਆਂ ਹੋਈਆਂ ਦੀ ਵੀ ਆਵਾਜ਼ ਸਰਵਣ ਸੁਣਾਈ ਦਿੰਦੀ ਸੀ। ਪਰ ਬਹੁਤ ਭਾਰਾ ਘੂਰ ਦਾ ਉਸ ਵੇਲੇ ਯੁੱਧ ਜਿਹੜਾ ਸੀ ਉਹ ਪ੍ਰਾਰੰਭ ਹੋ ਗਿਆ। ਘੰਟਾ ਘਰ ਤੇ ਆਟਾ ਮੰਡੀ ਵਾਲੀ ਜਿਹੜੀ ਦਰਸ਼ਨੀ ਡੇੜੀ ਸੀ 10 ਵਜੇ ਤੱਕ ਤਕਰੀਬਨ ਇਨ੍ਹਾਂ ਅਤੇ ਸਰਾਂ ਵਾਲੇ ਸਾਰੇ ਇਲਾਕੇ ਤੇ ਮਿਲਟਰੀ ਦਾ ਕਬਜ਼ਾ ਹੋ ਚੁੱਕਾ ਸੀ। 10 ਵਜੇ ਤੋਂ ਲੈ ਕੇ ਅਗਲੇ ਬੰਨੇ ਸਿੰਘ ਲੜਨ ਵਾਲੇ ਜੋ ਮੇਰੀ ਮੱਤ ਦੇ ਅਨੁਸਾਰ ਤਕਰੀਬਨ 40 ਜਾਂ 50 ਸਿੰਘ ਹੋਣਗੇ, ਬਾਕੀਆਂ ਦਾ ਸਾਰਿਆਂ ਦਾ ਲਿੰਕ ਟੁੱਟ ਚੁੱਕਾ ਸੀ। ਉਹ ਇੰਨੀ ਬਹਾਦਰੀ ਦੇ ਨਾਲ ਕੱਲਾ ਕੱਲਾ ਸਿੰਘ ਲੜਿਆ ਹੈ ਜਿੰਨਾ ਚਿਰ ਜਾਂ ਤਾਂ ਉਹ ਸ਼ਹੀਦ ਨਹੀਂ ਹੋ ਗਿਆ ਤੇ ਜਾਂ ਉਸਦੇ ਪਾਸੋਂ ਮਨੀਸ਼ਨ ਨਹੀਂ ਮੁੱਕ ਗਿਆ। ਕੱਲਾ ਹੀ ਸਿੰਘ ਇੰਨਾ ਚਿਰ ਜਿੰਨਾ ਚਿਰ 10 ਵਜੇ ਰਾਤ ਦੇ ਤੋਂ ਲੈ ਕੇ 4:30 ਵਜੇ ਤੱਕ ਅਸੀਂ ਹਰਿਮੰਦਰ ਸਾਹਿਬ ਦੇ ਉੱਤੇ ਰਹੇ ਹਾਂ। 4:30 ਵਜੇ ਮਹਾਰਾਜ ਦੀ ਸਵਾਰੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਥੱਲੇ ਉਤਰ ਆਏ, ਆਣ ਕੇ ਪ੍ਰਕਾਸ਼ ਕੀਤਾ, ਹੁਕਮਨਾਮਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋ ਗਿਆ। ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲੇ ਰਾਗੀ ਸਿੰਘ ਵੀ ਉਸ ਦਿਨ ਦਰਬਾਰ ਸਾਹਿਬ ਜੀ ਦੇ ਨਹੀਂ ਸਨ ਕਿਉਂਕਿ ਡਿਊਟੀ ਕਰਕੇ ਚਲੇ ਗਏ। ਭਾਈ ਅਮਰੀਕ ਸਿੰਘ ਹੋਣੀ ਜੋ ਸਾਰੇ ਹੀ ਰਾਗੀ ਜਥਾ ਬਾਹਰ ਦਰਸ਼ਨੀ ਡੇੜੀ ਤੋਂ ਸ਼ਹੀਦ ਹੋ ਗਿਆ ਸੀ, ਤਾਂ ਅੰਦਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਸਿੰਘ ਸਨ ਜਿਨ੍ਹਾਂ ਨੇ ਉਸ ਦਿਨ ਆਸਾ ਦੀ ਵਾਰ ਲਾਈ ਹੈ। ਉਨ੍ਹਾਂ ਸਿੰਘਾਂ ਦੇ ਵਿਚੋਂ ਹੀ ਭਾਈ ਅਵਤਾਰ ਸਿੰਘ ਜੀ ਜੋ ਪਾਰੋਵਾਲ ਨਗਰ ਦੇ ਰਹਿਣ ਵਾਲਾ ਸੀ ਇਹ ਅੰਦਰੇ ਹਰਿਮੰਦਰ ਸਾਹਿਬ ਦੇ ਸ਼ਹੀਦ ਹੋਇਆ ਹੈ। ਇਸ ਨੂੰ ਦਰਵਾਜ਼ਾ ਪਾਰ ਕੇ ਆਣ ਕੇ ਗੋਲੀ ਵੱਜੀ, 4 ਦੱਖਣ ਦੀ ਬਾਈ ਦੇ ਦਰਵਾਜ਼ੇ ਵੱਲੋਂ ਗੋਲੀਆਂ ਦਰਵਾਜ਼ੇ ਵਿਚ ਦੀ ਹੇਠਲੇ ਦੇ ਲੰਘਦੀਆਂ ਹੋਈਆਂ, 1 ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੋਲੀ ਲੱਗੀ, ਜਿਹੜੀ ਗੋਲੀ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿਚ ਮੌਜੂਦ ਹੈ। ਭਾਵ ਉਹ ਬੀੜ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਪ੍ਰਾਤਨ ਬੀੜ ਦਾ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਹੋਇਆ ਸੀ। ਇਹ ਰਾਤ ਸਾਰੀ ਲੰਘ ਗਈ, ਅਗਲਾ ਦਿਨ ਵੀ ਸਾਰਾ ਲੰਘ ਗਿਆ। ਕਰੀਬਨ ਇਨ੍ਹਾਂ 4 ਵਜੇ ਦੇ ਟਾਈਮ ਤੋਂ ਥੋੜਾ ਸਮਾਂ ਪਹਿਲਾਂ ਜਿਹੜਾ ਬਹੁਤ ਜ਼ਹਿਰੀਲਾ ਗੈਸ ਸੀ ਉਹ ਸੁੱਟ ਕੇ ਉਹਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਤੇ ਕਬਜ਼ਾ ਕੀਤਾ, ਕਿਉਂਕਿ ਹੋ ਸਕਦਾ ਜੇ ਗੈਸ ਨਾ ਉਸ ਵੇਲੇ ਵਰਤਦੇ ਤੇ ਅਜੇ ਵੀ ਸਿੰਘ ਇਨ੍ਹਾਂ ਨੂੰ ਕਬਜ਼ਾ ਇਹ ਵੀ ਸਾਰਾ ਦਿਨ ਤੇ ਰਾਤ ਨਗਾ ਦਿੰਦੇ ਨਾ ਦਿੰਦੇ। ਭਾਵ ਇੰਨਾ ਜ਼ਬਰਦਸਤ ਉਨ੍ਹਾਂ ਨੇ ਜਾਨਾ ਹੂਲ ਕੇ ਇਨ੍ਹਾਂ ਦਾ ਮੁਕਾਬਲਾ ਕੀਤਾ ਹੈ। ਤਾਂ ਇਹ ਸਮਾਂ ਲੰਘ ਗਿਆ, 4 ਵਜੇ ਦਾ ਟਾਈਮ ਹੋਇਆ, 4 ਵਜੇ ਦੇ ਲਗਭਗ ਇਨ੍ਹਾਂ ਨੇ ਸਾਰੇ ਅਸਥਾਨਾਂ ਉੱਤੇ ਕਬਜ਼ਾ ਕਰ ਲਿਆ ਸੀ। 4:30 ਵਜੇ ਨੂੰ ਬਰਾੜ ਜਿਹੜਾ ਇੱਥੋਂ ਦੀ ਕਮਾਂਡ ਕਰ ਰਿਹਾ ਸੀ ਦੱਖਣ ਦੀ ਬਾਈ ਵਾਲੀ ਦਰਸ਼ਨੀ ਡੇੜੀ ਉੱਤੇ ਸਪੀਕਰ ਲਾ ਕੇ ਬੋਲਿਆ ਕਿ ਜਿਹੜਾ ਕੋਈ ਕਿਤੇ ਬਚਿਆ ਹੋਇਆ ਮਨੁੱਖ ਉਹ ਹੀ ਬਚਿਆ ਰਹਿ ਗਿਆ ਜਾਂ ਬੱਚਾ ਜਾਂ ਬੀਬੀ ਜਿਹੜਾ ਇਨ੍ਹਾਂ ਦੀ ਨਿਗਾਹ ਦੇ ਸਾਹਮਣੇ ਨਹੀਂ ਆਇਆ ਉਸ ਵੇਲੇ, ਨਾ ਇਨ੍ਹਾਂ ਬੱਚਾ ਨਾ ਕੋਈ ਬਜ਼ੁਰਗ ਨਾ ਕੋਈ ਬੀਬੀ, ਕੋਈ ਉਸ ਵੇਲੇ ਬੰਦਾ ਛੱਡਿਆ ਹੀ ਨਹੀਂ ਜਿਹੜਾ ਇਨ੍ਹਾਂ ਨੂੰ ਦਿਸ ਪਿਆ ਹੈ, ਕੋਈ ਬੱਚਿਆ ਜਿਹੜਾ ਕਿਤੇ ਲੁੱਕ ਛਿਪ ਕੇ ਬੈਠਾ ਰਿਹਾ ਇਨ੍ਹਾਂ ਨੂੰ ਦਿਖਾਈ ਆਇਆ ਹੀ ਨਹੀਂ ਹੈ। ਉਸ ਵੇਲੇ ਜਦੋਂ ਬੋਲਿਆ ਬਰਾੜ ਸਾਡੇ ਨਾਲ 22 ਸਿੰਘ ਸਨ, ਇਹ ਸਾਰੇ ਹੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਜੀ ਤੋਂ ਬਾਹਰ ਨਿਕਲੇ। ਨਿਕਲਣ ਦੇ ਸਮੇਂ ਇਨ੍ਹਾਂ ਸਿੰਘਾਂ ਨੂੰ ਅਸੀਂ ਸੁਨੇਹਾ ਦਿੱਤਾ ਦੋਵਾਂ ਨੇ, ਮੈਂ ਤਾਂ ਗਿਆਨੀ ਮੋਹਨ ਸਿੰਘ ਜੀ ਨੇ, ਭਾਈ ਤੁਸੀਂ ਉਸ ਅਫਸਰ ਨੂੰ ਕਹਿ ਦੇਣਾ ਹਰਿਮੰਦਰ ਸਾਹਿਬ ਵਿਚ 2 ਸਿੰਘ ਸਾਹਿਬ ਬੈਠੇ ਹੋਏ ਹਨ, ਜੇ ਤੁਹਾਨੂੰ ਉਨ੍ਹਾਂ ਬਾਰੇ ਵੀ ਲੋੜ ਹੋਵੇ ਤਾਂ ਆਪਣੇ ਬੰਦੇ ਭੇਜ ਕੇ ਤੁਸੀਂ ਮੰਗਾ ਸਕਦੇ ਹੋ। ਜਦੋਂ ਜਾ ਕੇ ਬਰਾੜ ਨੂੰ ਸਿੰਘਾਂ ਨੇ ਇਹ ਗੱਲ ਕਹੀ ਪਰ ਉਹ ਮੰਨਣ ਵਾਸਤੇ ਇਹ ਗੱਲ ਨੂੰ ਤਿਆਰ ਨਾ ਹੋਇਆ। ਉਸ ਨੇ
تین وارا پھر سپیکر وچ یہ گل کہی کہ سنگھ صاحب ہاتھ کھڑے کر کے باہر نکلے ہون. اسی وچار دوواں نے یہ بنا لی سی کہ جے ہاتھ کھڑے کر کے سانو جاندیاں ہویاں نو گولی مار دتی تاں پھر ساڈے پلے کی ہے. اس کر کے جے ہرمندر صاحب وچ سانو شہید کر دین گے تاں اسی کسے لیکھے وچ لگ جاں گے. اسی ہاتھ کھڑے کر کے نہیں جانا تاں اسی ہاتھ کھڑے کر کے باہر نہیں نکلے. تقریباً ساڈے چار تو لے کے ساڈے سات بجے تک اسی سری ہرمندر صاحب وچ بیٹھے رہے ہاں. ساڈے سات بجے انہاں نے دو آدمی ملٹری دے ایک دربار صاحب دا سیوادار بھیجیا سانو سدن واسطے. جس ویلے اس دے نال اسی باہر نکلے ہاں اس ویلے تک اجے وہ سنگھ جیندا سی. ساڈے آن تو بعد اس نے چڑھائی کیتی ہے. پانی پیال کے اسی اس نوں ترے ہاں. اس نے کیا کہ کوئی میرے واسطے چارہ؟ اسی آخیا ترن سمے کہ جے اسی جیندے رہے تاں تیرے واسطے اسی ضرور جتن کران گے. اسی جدوں باہر نکلے ہرمندر صاحب تو تاں براڑ نے اس ویلے سپیکر وچ بولنا شروع کر دتا کہ کوئی انہاں تے گولی نہیں چلائے گا، کوئی انہاں نوں گولی نہیں مارنی کرے گا. اسی ستے سد تر کے باہر آئے. جدوں درشنی ڈیڑی تو باہر نکلے تاں اکال تخت دی عمارت ٹہ ٹہ کے یہ سارے چونک دے وچ کھلری ہوئی سی. ایتھے لوتھاں ہی لوتھاں سن، کوئی مودھا کوئی سدھا سنگھ پیا ہویا سی. انہاں دے کول دی ہندے ہوئے اسی جدوں ایتھے کول آئے براڑ دے نے آؤندیاں سار سانوں ست سری اکال بلائی ہے تاں کیا میں وی سکھ ہاں تاں تسی ہن کی کرنا چاہندے ہو؟ اسی آکھیا بھائی سانو باہر کڈ دیو، لما سماں ہو گیا، پیشاب کرن واسطے کوئی جگہ نہیں، پیشاب نہیں اسی کر سکے، پانی پین نو نہیں ملیا سانو، بہت زیادہ تنگی ہے، دو سنگھ صاحب ساڈے باہر ہور ہن، اسی انہاں نو بھیج دینے ہاں. پر وہ نہیں منیا، اس ویلے کہن لگا تسی باہر نہیں جا سکدے. اسی آکھیا سانو پھر پیشاب کر لین دتا جائے. پیشاب کر کے ہاتھ منہ دھوتا، تقریباً اس ویلے اٹھ دا ٹائم ہو گیا ہوے گا. اس ویلے تک انہاں نوں سنتاں دے بارے کوئی پتہ نہیں سی. جدوں اسی مڑے ادوں سانوں کیا پہ سانوں سنتاں بارے دسو کتھے ہن. اسی انہاں نوں کچھ نہیں کہندے، مار دے نہیں، اسی انہاں نوں کیا کہ بھائی اسی تاں اندر سی، سانوں سنتاں بارے کوئی پتہ نہیں، تہانوں پتا ہوئے گا، تساں مار دیتے یا چھڑ دیتے ہن. پھر سانو کہن لگے، ہرمندر صاحب جی دے اتر اتے مشین گنا فٹ کیتیاں ہوئیاں سن. اسی انہاں نوں آکھیا کہ انہاں دا سنگھ ایک وی لڑن والا سری ہرمندر صاحب وچ نہیں آیا تے نہ ایک وی گولی سری ہرمندر صاحب جی دے وچوں باہر چلی ہے. وہ کہن لگے اسی منن واسطے تیار نہیں، ساڈے بہت بندے مارے گئے ہن، سری ہرمندر صاحب جی تو بہت گولی آندی رہی ہے، اساں تلاسی لینی ہے. اسی کیا تسی بھائی تلاسی لے لو؟ چار پانچ آدمی ساڈے نال تلاسی لین واسطے تورے، جنہاں دے وچ ایک سکھ سی، کوئی افسر تے دو چار دوسرے سن. جدوں اسی اگے لگ کے ترے تاں سانو وہ سکھ کہن لگا، پتہ نہیں کیڑی مت دا بندہ سی، او کیا کہ تسی اگے لگو، اسی تواڈے مگر لگانگے، اسی اپنے جوان مرواونے نہیں، جے اگیوں گولی آئی تاں اسی پہلا تانوں گولی مارنی ہے. اسی آکھیا جی صدقے سانو گولی ماریو، تسی اگے کوئی گولی چلاون والا ہے ہی نہیں. جا کے تلاسے لئی، کلا کلا چک کے گلیچا انہوں نے ویکھیا ہے، کوئی بھی کتوں گولی چلن دا انہوں نے ثبوت نہیں ملیا. میں اس افسر نو کیا، تو ملٹری دا افسر ہے تے تو بھائی کہندا سی مشین گنا فٹ، جتھے ایک مشین گن بھی چلدی ہوے تے کھوکیاں دا ڈھیر لگا ہونا سی، تاں ایتھے ایک وی تینوں کھوکھا نہیں ملیا، تاں دس ایتھوں گولی چلی کوئی؟ پھر اس نو جواب کوئی نہیں آیا، کہن لگا نہیں گولی چلی کوئی بھی ایتھوں. تاں پھر وہ سنگھ کول آئے، تاں جدوں اسی اس سنگھ دے پاس آئے تاں سنگھ اینے چر نوں شہید ہو چکا سی. تاں اس دا شریر باہر کڈن واسطے تیاری کیتی، تاں ایک چادر سری ہرمندر صاحب جی وچوں دتی، جس دے وچ پا کے اس گرمکھ پیارے دا شریر جتھے باقی شہید سنگھ سن اوتھے لیان کے رکھ دیتا. یہ سماں سارا بتیت ہو گیا، یہ رات ننگی شہیدی جیڑی سی، 7 تاریخ نو 7:30 بجے سانو باہر کڈیا. پھر تاں 7 بجے باہر کڈدیا ساری سانو دسیا کہ سنتاں دا شریر، شبیک سنگھ دا شریر تے بھائی امریک سنگھ دا شریر سانو مل گیا ہے.
ਮੈਂ ਉਹਨਾਂ ਨੂੰ ਪੁੱਛਿਆ ਕਿ ਸੰਤਾਂ ਦਾ ਸਰੀਰ ਤੁਹਾਨੂੰ ਕਿੱਥੋਂ ਮਿਲਿਆ ਹੈ? ਤਾਂ ਉਸ ਵੇਲੇ ਉਹਨਾਂ ਨੇ, ਉਸ ਅਫਸਰ ਨੇ ਕਿਹਾ, ਸਿੱਖ ਜਿਹੜਾ ਸੀ, ਕਿ ਇਹ ਜਿਹੜੇ ਵੱਡੇ ਨਿਸ਼ਾਨ ਸਾਹਿਬ ਹਨ ਦੋਵੇਂ, ਇਨ੍ਹਾਂ ਦੇ ਵਿੱਚੋਂ ਸਾਨੂੰ ਸੰਤਾਂ ਦਾ ਸਰੀਰ ਮਿਲਿਆ ਹੈ। ਅਤੇ ਸਵੇਗ ਸਿੰਘ ਜੀ ਤੇ ਅਮਰੀਕ ਸਿੰਘ ਦਾ ਸਰੀਰ ਜਿਹੜਾ ਇਨ੍ਹਾਂ ਨਿਸ਼ਾਨ ਸਾਹਿਬਾਂ ਦੇ ਪਿਛਲੇ ਬੰਨਿਓਂ ਮਿਲਿਆ ਹੈ। ਤਾਂ ਇਨ੍ਹਾਂ ਨੇ ਜਿਹੜੀ ਖਬਰ ਦਿੱਤੀ ਹੈ ਉਹ ਮੁੜ ਕੇ ਦਿੱਤੀ ਕਿ ਸੰਤਾਂ ਦਾ ਸਰੀਰ ਤਹਿਖਾਨੇ ਵਿੱਚੋਂ ਮਿਲਿਆ ਹੈ, ਸਾਨੂੰ ਸਰੀਰ ਨਹੀਂ ਵਿਖਾਲਿਆ ਸੰਤਾਂ ਦਾ, ਤਾਂ ਹੋਰ ਕਿਸੇ ਬੰਦੇ ਨੂੰ ਨਹੀਂ ਵਿਖਾਲਿਆ। 7:30 ਵਜੇ ਅਸੀਂ ਘਰ ਚਲੇ ਗਏ ਆਪਣੇ ਮਿਲਟਰੀ ਦੇ ਰਾਹੀਂ, ਤਾਂ ਇਨ੍ਹਾਂ ਸਿੰਘ ਸਾਹਿਬ ਵੱਡਿਆਂ ਨੂੰ ਲਿਆਂਦਾ ਗਿਆ। ਇਹ ਜਦੋਂ ਆਏ ਹਨ ਇਨ੍ਹਾਂ ਨੂੰ ਵੀ ਉਨ੍ਹਾਂ ਨੇ ਦੱਸਿਆ, ਇਨ੍ਹਾਂ ਨੇ ਕਿਹਾ ਕਿ ਸਾਨੂੰ ਸੰਤਾਂ ਦਾ ਸਰੀਰ ਵਿਖਾਲ ਦਿਓ। ਉਨ੍ਹਾਂ ਨੇ ਸਰੀਰ ਸੰਤਾਂ ਦਾ ਇਨ੍ਹਾਂ ਨੂੰ ਵੀ ਨਹੀਂ ਵਿਖਾਲਿਆ। ਇਸ ਕਰਕੇ ਇਹਦੇ ਵਿੱਚ ਭੇਦ ਹੈ। ਜੇ ਅਸਲੀਅਤ ਵਿੱਚ ਸੰਤ ਸੰਤਾਂ ਦਾ ਸਰੀਰ ਉਹਨਾਂ ਨੂੰ ਮਿਲ ਜਾਂਦਾ, ਸਹੀ ਹੁੰਦਾ ਕਿ ਸੰਤਾਂ ਦਾ ਸਰੀਰ ਹੈ, ਤਾਂ ਉਹ ਜ਼ਰੂਰ ਸਾਡੇ ਪਾਸੋਂ ਤਸੱਲੀ ਕਰਾਉਂਦੇ, ਜਾਂ ਹੋਰ ਮੁਖੀਆਂ ਪਾਸੋਂ ਸਿੰਘ ਸਾਹਿਬ ਦੇ ਕਹਿਣ ਤੇ ਵੀ ਇਹਨਾਂ ਨੂੰ ਸਰੀਰ ਨਹੀਂ ਵਿਖਾਲਿਆ ਗਿਆ। 3 ਵਾਰਾਂ ਇਹਨਾਂ ਨੇ ਕਿਹਾ, ਤਾਂ ਇਹ ਅੱਗੋਂ ਉੱਤਰ ਦਿੱਤਾ ਕਿ ਜੇ ਉਸ ਬੰਨੇ ਗਏ ਜਿੱਥੇ ਸਰੀਰ ਰੱਖਿਆ, ਤੁਹਾਨੂੰ ਗੋਲੀ ਮਾਰ ਦਿੱਤੀ ਜਾਏਗੀ, ਉਹ ਗੋਲੀ ਮਾਰ ਦੇਣਗੇ, ਭਾਵ ਨਹੀਂ ਵਿਖਾਲਿਆ ਗਿਆ। ਇਸ ਕਰਕੇ ਜੇ ਸੰਤਾਂ ਦਾ ਸਰੀਰ ਉਹਨਾਂ ਪਾਸ ਹੁੰਦਾ, ਜਦੋਂ ਸ਼ਸਤਰ ਰੱਖ ਕੇ ਵਿਖਾਲੇ, ਹਥਿਆਰ ਵਿਖਾਲੇ, ਉਹਨਾਂ ਦੇ ਪਾਸ ਰੱਖ ਕੇ ਸਰੀਰ ਵਿਖਾਲਣਾ ਸੀ ਉਹਨਾਂ, ਜਾਂ ਆਮ ਕੋਈ ਮਨੁੱਖ ਮਾਰਿਆ ਜਾਏ, ਜਿਹੜਾ ਕੋਈ ਮਾੜੀ ਮੋਟੀ ਗੱਲ ਕਰਨ ਵਾਲਾ, ਤੇ ਉਹਦੇ ਥਾਂ ਥਾਂ ਤੇ ਅਖਬਾਰਾਂ ਚ ਜਿਗਰ ਫੋਟੋਆਂ ਲਾ ਦਿੱਤੀਆਂ ਜਾਂਦੀਆਂ ਹਨ, ਜਿਹਦੇ ਉੱਤੇ ਅਰਬਾਂ ਰੁਪਇਆ ਸਰਕਾਰ ਨੇ ਖਰਚ ਕੀਤਾ ਹੈ, ਤਾਂ ਇੰਨੇ ਮਨੁੱਖ ਉਹਦੇ ਮਾਰੇ ਗਏ, ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਤੇ 100 ਦੱਸਿਆ ਹੈ, 100 ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਟਰੀ ਦੇ ਬੰਦੇ ਵੀ ਮਰੇ ਹਨ। ਤਾਂ ਉਸ ਮਨੁੱਖ ਦੇ ਸਰੀਰ ਨੂੰ ਇਹਨਾਂ ਨੇ ਛੁਪਾਉਣਾ ਨਹੀਂ ਸੀ, ਸਿੱਖ ਕੌਮ ਨੂੰ ਜਲੀਲ ਕਰਨ ਵਾਸਤੇ ਰੋਜ਼ ਟੈਲੀਵਿਜ਼ਨ ਤੋਂ ਥਾਂ ਥਾਂ ਤੋਂ, ਹੋ ਸਕਦਾ ਸੀ ਉਹਨਾਂ ਦੇ ਸਰੀਰ ਨੂੰ ਕੋਈ ਐਸੀ ਦਵਾਈ ਲਾ ਕੇ ਇਹ ਦਿੱਲੀ ਲੈ ਜਾਂਦੇ, ਸਰੀਰ ਕਈ ਚਿਰ ਤੱਕ ਰੱਖਦੇ ਉਹਨਾਂ ਦਾ, ਵਾਸਤ ਵਿੱਚ ਇਹਨਾਂ ਨੂੰ ਉਹਨਾਂ ਦਾ ਸਰੀਰ ਮਿਲਿਆ ਨਹੀਂ ਹੈ ਤੇ ਨਾ ਉਹ ਸ਼ਹੀਦ ਹੋਇਆ। ਜਿਸ ਵੇਲੇ ਘਰ ਅਸੀਂ ਆ ਚੁੱਕੇ ਸੀ, ਵੱਡੇ ਸਿੰਘ ਸਾਹਿਬ ਜੀ ਉੱਥੇ ਮੌਜੂਦ ਸਨ ਮਿਲਟਰੀ ਵਾਲਿਆਂ ਦੇ ਪਾਸ, 4 ਸਿੰਘ, ਜੱਸਾ ਸਿੰਘ ਰਾਮਗੜੀਆਂ ਦਾ ਜਿਹੜਾ ਬੁੰਗਾ ਹੈ ਇਸ ਦੇ ਥੱਲੇ ਭੂਰਾ ਹੈ, ਇਹ 7 ਤਰੀਕ ਤੱਕ ਅਜੇ ਸਿੰਘ ਉੱਥੇ ਲੜ ਰਹੇ ਸਨ, ਜਿਨ੍ਹਾਂ ਨੇ ਲੜਨ ਦੇ ਸਮੇਂ 3 ਆਦਮੀ ਮਿਲਟਰੀ ਦੇ ਉਸ ਭੂਰੇ ਵਿੱਚ ਗਏ ਸਨ, ਜਿਨ੍ਹਾਂ ਵਿੱਚ ਇੱਕ ਡਾਕਟਰ ਕੈਪਟਨ ਸੀ ਤੇ 2 ਮਿਲਟਰੀ ਦੇ ਹੋਰ ਆਦਮੀ ਸਨ। ਇਹਦੇ ਵਿੱਚ 4 ਸਿੰਘ ਸਨ, ਉਹ 4ੇ ਸਿੰਘ ਉਹਨਾਂ 3 ਮਿਲਟਰੀ ਵਾਲਿਆਂ ਨੂੰ ਖਿੱਚ ਕੇ ਥੱਲੇ ਲੈ ਗਏ। ਜਦੋਂ ਥੱਲੇ ਲੈ ਗਏ ਤਾਂ ਉਹਨਾਂ ਨੇ ਮਾਰ ਦਿੱਤੇ, ਗੱਲ ਸੁਣ ਲਓ, ਤਾਂ ਮਾਰ ਦਿੱਤੇ। ਇਹਨਾਂ ਮਿਲਟਰੀ ਵਾਲਿਆਂ ਦਾ ਵਿਚਾਰ ਇਹ ਸੀ ਕਿ ਹੋਵੇ ਨਾ ਤੇ ਜਿਹੜਾ ਡਾਕਟਰ ਅਫਸਰ ਆ ਉਹ ਬਚ ਜਾਏ ਤੇ ਹਥਿਆਰ ਸੁੱਟ ਕੇ ਬਾਹਰ ਨਿਕਲ ਆਉਣ ਸਿੰਘ। ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਸਿੰਘਾਂ ਨੇ ਕਿਹਾ ਕੋਈ ਮੁਖੀ ਆਦਮੀ ਸਾਡਾ ਲਿਆਓ, ਜਿਹੜਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ, ਤਾਂ ਅਸੀਂ ਹਥਿਆਰ ਸੁੱਟ ਕੇ ਬਾਹਰ ਨਿਕਲਾਂਗੇ, ਉਸ ਤਰ੍ਹਾਂ ਅਸੀਂ ਨਹੀਂ ਨਿਕਲ ਸਕਦੇ। ਭਾਵ ਮੇਰਾ ਨਾਂ ਲਿਆ, ਮੈਨੂੰ ਘਰੋਂ ਜਾ ਕੇ ਮਿਲਟਰੀ ਲੈ ਕੇ ਆਈ। ਮੈਂ ਜਿਸ ਵੇਲੇ ਉਹਨਾਂ ਦੇ ਕੋਲ ਆਇਆ, ਸਿੰਘ ਸਾਹਿਬ ਵੀ ਬੈਠੇ ਹੋਏ ਸਨ ਉੱਥੇ ਵੀ, ਅਸਾਂ ਵਿਚਾਰ ਕਰਕੇ ਸਾਨੂੰ ਮੈਨੂੰ ਉਹਨਾਂ ਨੇ ਕਿਹਾ, ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਕੇ ਭੂਰੇ ਦੇ ਵਿੱਚੋਂ ਹਥਿਆਰ ਸਟਵਾ ਕੇ ਬਾਹਰ ਕੱਢ ਲਓ। ਤੁਰੇ ਜਾਂਦਿਆਂ ਹੋਇਆ 2 ਸਿੱਖ ਅਫਸਰ ਸਨ ਛੋਟੇ, ਵੱਡਾ ਅਫਸਰ ਜਿਹੜਾ ਬਗਰੇੜੀਆ ਸੀ ਉਹ ਹਿੰਦੂ ਸੀ। ਮੈਂ ਉਹਨਾਂ ਨਾਲ ਵਿਚਾਰ ਕੀਤੇ ਵੀ ਜੇ ਮੈਂ ਉਹਨਾਂ ਨੂੰ ਹਥਿਆਰ ਸਟਵਾ ਕੇ ਬਾਹਰ ਕੱਢ ਲਵਾਂ ਤਾਂ ਤੁਸੀਂ ਗੋਲੀ ਤਰ੍ਹਾਂ ਮਾਰੋਗੇ। ਉਹ ਕਹਿਣ ਲੱਗੇ, ਸਾਡੇ ਵੱਸ ਤੋਂ ਇਹ ਗੱਲ ਬਾਹਰੀ ਹੈ, ਤੁਹਾਨੂੰ ਇਸ ਆਦਮੀ ਨਾਲ ਗੱਲਬਾਤ ਕਰਨੀ ਪਵੇਗੀ। ਮੈਂ ਬਗਰੇੜੀਆ ਨਾਲ ਗੱਲ ਕੀਤੀ, ਉਹ ਮੈਨੂੰ ਕਹਿਣ ਲੱਗਾ
کہ انہاں نوں ایتھے نہیں ماریا جائے گا. میں آکھیا ایتھے نہ مارو گے, اوتھے جا کے گولی مار دیو گے, ایدا پاپ تا میرے سر لگے گا, کیونکہ میں انہاں نوں نیتھے کر کے مروایا تاں جیڑے سنگ انہاں دے بچے ہن وہ سید پروار مینوں نہیں چھڈن گے کہ انہاں نے ساڈے سنگ جیڑے نیتھے کرا کے مروائے ہن. تسی اے نہ کرو, انہاں نوں گولی نہ مارو, قانونی کاروائی انہاں تے کیتی جائے. پھر اس نے کیا کہ ساڈے تین آدمی وچ گئے سن, سانو پتا لے دیو جے انہاں وچوں جڑا افسر ڈاکٹر وہ جیندہ ہووے اسی انہاں نوں معاف کر دیاں گے, گولی نہیں ماراں گے. پھر میں اس سپیکر دے وچ آواز پہلا ماری تھی, بھائی سنگھو جاچ پھیرے گھیرا پی چکا ہے, سنگھ اپنے شہید ہو چکے ہن, تے تسی گھیرے وچ ہو, تسی دسو کی کرنا چاہندے ہو. انہاں نے کیا کہ جو تسی حکم دیو وہ اسی کرن واسطے تیار ہاں. یہ لفظ انہاں کیا. دوسری وراں جدوں ڈاکٹر دے بارے میں پوچھا کہ تین آرمی دے بندے تہاڈے پاس آئے سن, بھائی انہاں جو کوئی جیندا ہے, انہاں نے اتر سنگھ ایک نے دتا دور پورے وچ سی کہ ساڈے پاس کوئی جیندا بندہ نہیں مل رہی دا, تاں اس ویلے وہ رنج ہو گیا آدمی جیڑا سی بغریڑی آر, وہ کہن لگا بابا جی تسی جاؤ اسی انہاں نوں آپے ہی کڈاں گے. وہ بھی سارا دن لڑے, اگلی رات لڑے, اگلا دن لڑے, جدوں گیانی جیل سنگھ آؤں آیا اس ویلے تک وہ سنگھ لڑتے سن. اور گل سن والی چھوٹی جی ادھے میں فتح بلا دینی ہوں, وہ سنگھ جڑے سن لڑتے رہے جدوں گیانی جیل سنگھ آیا ہے, گیانی جیل سنگھ دے آدھے تک لڑتے ہیں. گیانی نو انہاں نے گولی ماری ہے, پر نہیں, جے سنگھاں نو پتا انہاں نو لگ جاندا کہ دشٹ آیا ہے تے ہو سکدا سی انہاں تے مرنا ہی مرنا شہید ہونا ہی سی, وہ اینو مار دیندے. پر وہ تھلے پورے وچ سن, انہاں نو کوئی پتا دے آن دا نہیں سی. اس ویلے ایک کرنل ملٹری دا جو کمانڈو دا افسر سی, انہوں میں اپنے اکھا نال ویکھیا, اودے کول گن سی جس گن دے اتے بیٹری فٹ کیتی ہوئی سی, نہیرے دے وچ چانن کر کے گولی چلاؤن واسطے. وہ تھلے اتریا, انہاں ایل ایم جی دا برسٹ مار کے تے آ اودا تھاں اڑا دتا سی, انہوں یہ ہسپتال لے گئے, پتا نہیں بچیا کہ نہیں بچیا. اس تو بعد اس بونگے اتنے دو توپاں دا فائر کرنا شروع کیتا, پر کرما والے بننے بہت ایڈے ایڈے وڈے سراخ پی چکے سن, پھر بھی انہاں سنگھاں نوں کچھ نہیں ہویا. پھر دو آدمی اسی دربار صاحب کھلوتے ہوئے ویندے سی جنہاں نوں گرنیڈ سٹن تے لایا ہویا سی, وہ لگاتار رفلان دے نال گرنیڈ سٹی جاندے سن اودے وچ. پھر ملٹری والیاں سانوں دسیا ہے کہ انہاں گرنیڈاں نال بھی اثر نہیں ہویا, وہ تسی پورا کدے سما آیا تے ویکھ لیو, اودی کھیت دی جیڑی چھت ہے وہ جتھوں پانی ترتی وچوں پھٹدا اوتھے ہے وہ چھت, اتنا ڈونگا پورا ہے. تا اس کر کے انہاں دا بچا رہا, تا پھر انہاں نے سنگھاں نے پھر پانی وہ سپیکراں دا کر کے اودے اتے لاؤندا. سن لو, دو منٹ گل, ایک صرف منٹ دی گل رہ گئی ہے. سنگھ پھر انہاں نے دسیا کہ لال مرچاں دیاں پوٹلیاں بن کے انہاں مرچاں نوں اگ لا کے تے نال مرچاں تے دھوئے والے بمب سٹ دے رہے جنہاں دے نال انہاں سنگھاں دیاں اکھاں تے اثر ہویا ہے. پھر ایک سنگھ سیدھا تاں نکلیا, وہ اتھے شہید ہویا ہے. تین کتے پانی دی پہاڑ وچ لبھدے ہوئے پانی انہاں مغوریاں سامنے آ گئے, تے اس طرح وہ 10 تاریخ دے لگ بھگ جا کے چار سنگھ شہید ہوئے سن. انتیاں ہور بھی بیانت دسن والیاں گلاں ہن, پر انہیں بینتیاں پروان کر لینیاں, تاں جو اے میں اکھی ڈٹھا حال جو انہاں نے اتیاچار کیتا ہے اودے بارے میں آپ

ਸੋਹਣਾ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਸਿਮਰਨ ਵਿੱਚ ਲੱਗ ਜਾ। ਬੜੇ ਬੜੇ ਲਿਖਾਰੀਆਂ ਨੇ ਬਹੁਤ ਸੁੰਦਰ ਖਿਆਲ ਲਿਖੇ ਅੰਮ੍ਰਿਤ ਵੇਲੇ ਮਨੁੱਖ ਜਦੋਂ ਉੱਠਦਾ ਸੁੰਦਰ ਹਵਾ ਚੱਲ ਰਹੀ ਹੁੰਦੀ, ਰਮਨੀਕ ਨਜ਼ਾਰਾ ਹੁੰਦਾ, ਤਾਰੇ ਟਿਮ ਟਿਮ ਕਰਦੇ ਹੁੰਦੇ ਨੇ, ਮਨ ਖਿਲਿਆ ਹੁੰਦਾ, ਹਵਾ ਰਾਣੀ ਦੂਰ ਦੂਰ ਤੋਂ ਖੁਸ਼ਬੂਆਂ ਲੈ ਕੇ ਝੋਲੀਆਂ ਪਹਿਰ ਪਰ ਲੁਟਾਉਂਦੀ ਏ ਤੇ ਉਹ ਅਕਾਲ ਪੁਰਖ ਅੰਤਰਜਾਮੀ ਆਪਣੀ ਦਰਗਾਹ ਵਿੱਚ ਬੈਠਾ ਝੋਲੀਆਂ ਭਰ ਭਰ ਕੇ ਜੀਵਾਂ ਦੀ ਝੋਲੀ ਵਿੱਚ ਨਾਮ ਦੀ ਦਾਤ ਪਾਉਂਦਾ ਤੇ ਅਸੀਂ ਉਸ ਵਕਤ ਸੁੱਤੇ ਹੁੰਦੇ। ਕਰੀ ਅਰਦਾਸ ਸਤਿਗੁਰ ਕਿਰਪਾ ਕਰ, ਐਸਾ ਜੀਵਨ ਸਾਨੂੰ ਵੀ ਬਖਸ਼ ਦੇ ਕਿ ਅੰਮ੍ਰਿਤ ਵੇਲੇ ਅਸੀਂ ਵੀ ਉੱਠ ਕੇ ਤੇਰੀ ਉਹ ਦਾਤ ਹਾਸਲ ਕਰ ਸਕੀਏ ਜੋ ਸਾਰੇ ਮਨੁੱਖ ਕਰ ਰਹੇ ਨੇ। ਹੈਨ ਐਸੇ ਮਨੁੱਖ ਹੈਨ ਵਿਰਲੇ ਪਰ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ ਜਾਈਏ। ਗੁਰੂ ਦਰਬਾਰ ਵਿੱਚ ਆਏ ਹਾਂ ਤੇ ਬੇਨਤੀ ਕਰਿਆ ਕਰੀਏ ਸਤਿਗੁਰ ਦੀ ਕਿਰਪਾ ਕਰੋ ਅਸੀਂ ਵੀ ਐਸਾ ਜੀਵਨ ਬਣਾ ਸਕੀਏ। ਕੈਸਾ ਕਰ

ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤੈਨੂੰ ਸੰਸਾਰ ਤੇ ਭੇਜਿਆ ਇਸ ਵਾਸਤੇ ਗਿਆ ਕਿ ਜਾ ਕੇ ਤੂੰ ਸਿਮਰਨ ਕਰੇ ਨਾਮ ਜਪੇ ਤੇ ਨਾਮ ਜਪਣ ਦੇ ਨਾਲ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਹੁੰਦੇ ਨੇ ਕਰੋ ਰਸਨਾ ਨੂੰ ਪਵਿੱਤਰ ਮਿਲ ਕੇ

పురుష శరణకు భరతనారాయణ సంపద వత్సాయ పర్యాయం.